0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit Sabarang.ca.
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: Sabrang Radio 94.7 Sunday, sare listeners da bahut bahut swagat hai ji. Ajj de is khoobsurat sham de program jehda ki tusi evening 7 baje to laake 8 baje tak sunde ho, Monday, Tuesday, Thursday, Friday sham nu 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ ਵੀ ਕੁਛ ਇਸੇ ਤਰੀਕੇ ਦਾ ਰਹੇਗਾ, ਜਿਹਦੇ 'ਚ ਕੁਛ ਖਬਰਾਂ ਗੱਲਾਂ ਬਾਤਾਂ ਅਤੇ ਹੋਰ ਕਾਫੀ ਕੁਛ ਅਹਿਮ ਇਨਫੋਰਮੇਸ਼ਨ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ, ਜਿਹਦੇ 'ਚ ਲੋਕਲ ਅਤੇ ਇੰਟਰਨੈਸ਼ਨਲ ਪੋਲੀਟੀਕਲ ਨਿਊਜ਼ ਵੀ ਇਹਦਾ ਹਿੱਸਾ ਹੁੰਦੀਆਂ ਨੇ। ਅਤੇ ਇਹਦੇ ਨਾਲ ਨਾਲ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਅੱਜ ਕੱਲ੍ਹ ਆਪਾਂ ਸਾਰੇ ਦੇਖਦੇ ਹਾਂ ਉਹ ਇਹ ਵੈਦਰ, ਕਿਉਂਕਿ ਵੈਦਰ ਗਰਮ ਹੋਣ ਲੱਗਦਾ ਅਤੇ ਨਾਲ ਦੀ ਨਾਲ ਹੀ ਇਹ ਵੀ ਦੇਖਣ ਲੱਗਦੇ ਹਾਂ ਵੀ ਸ਼ਾਇਦ ਇਹ ਗਰਮ ਵੈਦਰ ਜਿਹੜਾ ਹੈ ਉਹ ਥੋੜ੍ਹਾ ਹਾਈ ਗਰਮੀ ਨਿਕਲ ਜਾਂਦੀ ਸਾਰਿਆਂ ਦੀ, ਬਟ ਹਾਈ ਗਰਮੀ ਦੇ ਨਾਲ ਨਾਲ ਜਿਹੜਾ ਉਹ ਦੂਜੀ ਗਰਮੀ ਜਿਹੜੀ ਹੈ ਉਹ ਇਸ ਤਰੀਕੇ ਨਾਲ ਆਉਂਦੀ ਹੈ ਕਿ ਵੀ ਵਾਈਲਡ ਫਾਇਰ ਜਿਹੜੀ ਹੈ ਸਾਰੀ ਜਗ੍ਹਾ ਦੇ ਉੱਤੇ ਫੈਲ ਜਾਂਦੀ ਹੈ। ਓਲਰੇਡੀ ਬੀ ਸੀ 'ਚ ਅਤੇ ਓਨਟੈਰੀਓ 'ਚ ਅਤੇ ਬਹੁਤ ਹੀ ਜ਼ਿਆਦਾ ਅੱਗ ਜਿਹੜੀ ਲੱਗੀ ਹੈ ਅਤੇ ਜਿਹਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆਲਰੇਡੀ ਹੋ ਰਿਹਾ ਅਤੇ ਉਹਦੇ ਨਾਲ ਨਾਲ ਮੋਨਟਰੀਅਲ ਵਾਲਾ ਇਲਾਕਾ ਅਤੇ ਉਸ ਏਰੀਏ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਾਫੀ ਦੱਸਿਆ ਜਾ ਰਿਹਾ ਕਿ ਵੀ ਜਿੰਨਾ ਧੂੰਆਂ ਉੱਥੇ ਆ ਗਿਆ ਅਤੇ ਗਰਮੀ ਉੱਥੇ ਇੰਨੀ ਜ਼ਿਆਦਾ ਹੋ ਗਈ ਹੈ, ਉਹਦੇ ਨਾਲ ਹੁਣ ਸੂਰਜ ਵੀ ਨਜ਼ਰ ਆਉਣਾ ਬੰਦ ਹੋ ਜਾਣਾ। ਕੱਲ੍ਹ ਦੀ ਗੱਲ ਕਰਾਂਗੇ, ਬਟ ਅੱਜ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਟੈਂਪਰੇਚਰ ਜਿਹੜਾ ਰਹਿਣ ਜਾ ਰਿਹਾ। ਸੋ ਆਲਰੇਡੀ ਟੈਂਪਰੇਚਰ ਜਿਹੜਾ 38 ਤੋਂ ਉੱਪਰ ਜਿਹੜਾ ਓਨਟੈਰੀ 'ਚ ਦਿਖਾਇਆ ਜਾ ਰਿਹਾ ਸੀਗਾ 38.5 ਅਤੇ ਜਿਹੜਾ ਕਿ ਇੰਨਾ ਹਾਈ ਹੋ ਚੁੱਕਿਆ, ਗਰਮੀ ਉਹਦੇ ਨਾਲ ਹੋਰ ਲੱਗਣੀ ਨਜ਼ਰ ਆ ਜਾਂਦੀ ਹੈ। ਅਤੇ ਸੋ ਵੈਦਰ ਜਿਹੜਾ ਹੈ ਇਕੱਲਾ ਉੱਥੇ ਨਹੀਂ, ਬੀ ਸੀ ਦੇ ਅੰਦਰ ਵੀ ਕਾਫੀ ਜਗ੍ਹਾ ਦੇ ਉੱਤੇ ਹੋਰ ਵਾਰਨਿੰਗ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਜਿਹੜੀ ਜਿਸ ਤਰੀਕੇ ਨਾਲ ਵਧੇਗੀ

0: ਪਹਿਲਾਂ ਮੈਂ ਗੱਲਬਾਤ ਕੀਤੀ ਸੀ ਵੀ ਇਹ ਪ੍ਰੋਗਰਾਮ ਜਿਹੜੇ ਆਉਣ ਵਾਲੇ ਦਿਨ ਨੇ ਇਹ ਹੀਟ ਦੇ ਨਾਲ ਨਾਲ ਡਰਾਈ ਵੀ ਵੈਦਰ ਰਹਿਣਾ ਅਤੇ ਜਦੋਂ ਡਰਾਈ ਵੈਦਰ ਰਹਿੰਦਾ ਤਾਂ ਫਿਰ ਆਪਣੇ ਆਪ ਹੀ ਨੁਕਸਾਨ ਜਿਹੜਾ ਉਹ ਜ਼ਿਆਦਾ ਹੋ ਜਾਂਦਾ, ਫਾਇਰ ਦੇ ਜ਼ਿਆਦਾ ਆਉਣ ਦੇ ਚਾਂਸਿਸ ਜਿਹੜੇ ਨੇ ਉਹ ਵੱਧ ਜਾਂਦੇ ਆ। ਬਟ ਆਪਾਂ ਲੋਕਲ ਥੋੜ੍ਹੀ ਬਹੁਤੀ ਇਹ ਉਹ ਵੀ ਦੇਖਾਂਗੇ ਕਿਉਂਕਿ ਹੀਟ ਜਿਹੜੀ ਹੈ ਘਟੇਗੀ ਅਤੇ ਬਾਰਿਸ਼ ਜਿਹੜੀ ਕੱਲ੍ਹ ਆ ਰਹੀ ਹੈ ਹੋਪਫੁਲੀ ਉਸ ਦਾ ਵੀ ਅੱਜ ਹੀ ਨਾ ਸ਼ੁਰੂ ਹੋ ਜਾਵੇ। ਬਟ ਇਹ ਹੈ ਵੀ ਇਹ ਜਿਹੜਾ ਵੈਦਰ ਵੈਸੇ ਤਾਂ ਸਾਰਾ ਅਲਬਰਟਾ ਜਿਹੜਾ ਇਹ ਸੈਂਟਰ ਅਲਬਰਟਾ ਜਿਹੜਾ ਉਹਦੇ 'ਤੇ ਫੋਕਸ ਦੱਸਿਆ ਜਾ ਰਿਹਾ ਵੀ ਟਰਨੈਡੋ ਟਾਈਪ ਜਾਂ ਥੰਡਰਸਟੋਰਮ ਦੀ ਵਾਰਨਿੰਗ ਜਿਹੜੀ ਜ਼ਿਆਦਾ ਹੈ। ਬਟ ਆਪਣੇ ਵੀ ਇੱਥੇ ਜਿਹੜਾ ਇਹ ਵੈਦਰ ਕੁਛ ਇਸੇ ਤਰੀਕੇ ਦਾ ਨਜ਼ਰ ਆ ਰਿਹਾ ਕਿਉਂਕਿ ਸ਼ਨੀਵਾਰ ਵਾਲੇ ਦਿਨ ਜਿਹੜਾ ਟੈਂਪਰੇਚਰ ਹੈ ਉਹ 29 ਡਿਗਰੀ ਤੱਕ ਜਾਏਗਾ, ਉਸ ਤੋਂ ਪਹਿਲਾਂ ਫਰਾਈਡੇ ਨੂੰ 28, ਥਰਸਡੇ ਨੂੰ 28 ਅਤੇ ਵੈਡਨਸਡੇ ਕੱਲ੍ਹ ਦਾ ਦਿਨ ਜਿਹੜਾ ਉਹ 25 ਡਿਗਰੀ ਤੱਕ ਜਾਏਗਾ। ਅੱਜ ਨਾਲ ਥੋੜ੍ਹਾ ਜਿਹਾ ਠੰਡਕ ਜਿਹੜੀ ਉਹ ਕੱਲ੍ਹ ਦੇ ਟੈਂਪਰੇਚਰ 'ਚ ਦੇਖੀ ਜਾ ਸਕਦੀ ਹੈ। ਸੋ ਇਹਦੇ ਨਾਲ ਨਾਲ ਟੈਂਪਰੇਚਰ ਜਿਹੜੀ ਫਰਾਈਡੇ ਨੂੰ ਥੋੜ੍ਹੀ ਜਿਹੀ ਬਾਰਿਸ਼ ਜਿਹੜੀ ਆਫਟਰਨੂਨ ਦੇ ਵਿੱਚ ਥੰਡਰਸਟੋਰਮ ਦੀ ਵਾਰਨਿੰਗ 'ਤੇ ਬਾਰਿਸ਼ ਜਿਹੜੀ ਹੈ ਦਿਖਾਈ ਜਾ ਰਹੀ ਹੈ। ਬਟ ਅਦਰ ਦੈਨ ਦੈਟ ਜਿਹੜਾ ਅੱਜ ਵੀ ਜਿੱਦਾਂ ਕਾਫੀ ਕਲਾਊਡੀ ਹੋਇਆ ਵੈਦਰ, ਕਾਫੀ ਧੁੰਦਲਾ ਜਿਹਾ ਲੱਗ ਰਿਹਾ। ਬਟ ਬਾਰਿਸ਼ ਕਈ ਵਾਰੀ ਅਚਾਨਕ ਆ ਜਾਂਦੀ ਹੈ, ਕਈ ਵਾਰੀ ਨਹੀਂ ਆਉਂਦੀ। ਬਟ ਇਹ ਹੈ ਵੀ ਇਹ ਜਸਟ ਪ੍ਰੈਡਿਕਸ਼ਨ ਹੁੰਦੀ ਹੈ ਜੋ ਵੈਦਰ ਨੈਟਵਰਕ ਵਾਲੇ ਦੱਸਦੇ ਆ, ਉਹੀ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਆਪਾਂ ਕਈ ਵਾਰੀ ਪ੍ਰੋਪਰ ਤਰੀਕੇ ਨਾਲ ਵੈਦਰ ਦੇ ਨਜ਼ਰ ਆਉਂਦੀ, ਕਈ ਵਾਰੀ ਨਜ਼ਰ ਨਹੀਂ ਆਉਂਦੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੂਰਜ ਜਿਹੜਾ ਸਵੇਰੇ 5:38 'ਤੇ ਨਿਕਲਿਆ ਸੀਗਾ ਜੀ, ਅਤੇ ਸਨਸੈਟ ਜਿਹੜਾ 9:45 'ਤੇ ਹੋਏਗਾ। ਮੈਨੂੰ ਲੱਗਦਾ ਵੀ ਦਿਨ ਥੋੜ੍ਹੇ ਜਿਹੇ ਛੋਟੇ ਹੋਣੇ ਸ਼ੁਰੂ ਹੋ ਚੁੱਕੇ ਆ ਆਲਰੇਡੀ, ਸਮਾਂ ਜਿਹੜਾ ਉਸ ਤਰ੍ਹਾਂ ਦਾ ਦੇਖਣ 'ਚ ਲੱਗ ਰਿਹਾ। ਅਤੇ ਉਹਦੇ ਨਾਲ ਨਾਲ ਆਉਣ ਵਾਲੇ ਦਿਨਾਂ ਦਾ ਵੈਦਰ ਮੈਂ ਤੁਹਾਨੂੰ ਆਲਰੇਡੀ ਦੱਸਤਾ, ਅਤੇ ਵੈਦਰ ਕਹਿੰਦੇ ਵੀ ਜਿਹੜਾ ਨੀਅਰਲੀ 30 ਡਿਗਰੀ ਜਿਹੜਾ ਇਹ ਵੀਕਐਂਡ ਦਾ ਟੈਂਪਰੇਚਰ ਰਹਿਣਾ। 29 ਡਿਗਰੀ ਮੈਂ ਤੁਹਾਨੂੰ ਦੱਸਿਆ ਵੀ ਹੋ ਸਕਦਾ ਵੀ 29-30 ਜਿਹੜਾ ਫਰਾਈਡੇ ਨੂੰ, 28-29, ਸੋ 30 ਡਿਗਰੀ ਦੇ ਲਾਗੇ ਜਾ ਕੇ ਟੈਂਪਰੇਚਰ ਰਹੇਗਾ, ਜਿਹਦੇ ਨਾਲ ਗਰਮੀ ਜਿਹੜੀ ਇਹ ਜ਼ਿਆਦਾ ਰਹੇਗੀ। ਉਸ ਤੋਂ ਬਾਅਦ ਫਿਰ ਮਿਡ ਟੀਨਸ ਦੇ ਵਿੱਚ ਅਗਲੇ ਜਿਹੜੇ ਦਿਨ ਹੋਣਗੇ ਸੰਡੇ ਮੰਡੇ ਟਿਊਜ਼ਡੇ 26-25-24 ਇਸ ਤਰ੍ਹਾਂ ਦਾ ਵੈਦਰ ਜਿਹੜਾ ਉਹ ਦੇਖਿਆ ਜਾਏਗਾ। ਥੋੜ੍ਹਾ ਜਿਹਾ ਠੰਡਾ ਹੋ ਜਾਏਗਾ ਪਹਿਲੇ ਦੇ ਮੁਕਾਬਲੇ, ਬਟ ਇਹ ਆ ਵੀ ਵੀਕਐਂਡ ਜਿਹੜਾ ਚੰਗਾ ਗਰਮ ਹੋਣਾ। ਜੇ ਤੁਸੀਂ ਬਾਹਰ ਘੁੰਮਣ ਫਿਰਨ ਦਾ ਪਲਾਨ ਬਣਾਉਣਾ ਤਾਂ ਜ਼ਰੂਰ ਇਹਨਾਂ ਦਿਨਾਂ ਦੇ ਵਿੱਚ ਬਾਹਰ ਦਾ ਪ੍ਰੋਗਰਾਮ ਬਣਾ ਕੇ ਅਤੇ ਘੁੰਮ ਫਿਰ ਸਕਦੇ ਹੋ। ਸੋ ਇਸ ਗੱਲ ਦਾ ਵੀ ਜਿਹੜਾ ਧਿਆਨ ਰੱਖਣ ਦੀ ਲੋੜ ਹੈ। ਸੋ ਇਹਦੇ ਨਾਲ ਨਾਲ ਇਹ ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਚੱਲੇਗਾ, ਬਟ ਉਹਦੇ 'ਚ ਕੁਛ ਇੱਕ ਖਬਰਾਂ ਜਿਹੜੀਆਂ ਨੇ ਮੱਛਰਾਂ ਦੀ ਗੱਲਬਾਤ ਕਰਦੀ ਹੈ ਮੇਰੇ ਖਿਆਲ ਨਾਲ ਥੋੜ੍ਹੀ, ਰੋਜ਼ ਹੀ ਕੁਛ ਨਾ ਕੁਛ ਆਪਾਂ ਵੱਖਰੇ ਵੱਖਰੇ ਖਬਰਾਂ 'ਤੇ ਗੱਲਾਂ ਤਾਂ ਕਰਦੇ ਹੀ ਹਾਂ। ਨੋਰਮਲ ਖਬਰਾਂ ਜਿਹੜੀਆਂ ਨੇ ਉਹ ਤਾਂ ਹੁੰਦੀਆਂ ਰਹਿੰਦੀਆਂ, ਬਟ ਉਹਦੇ ਨਾਲ ਨਾਲ ਥੋੜ੍ਹੀ ਜਿਹੀ ਖਬਰ ਜਿਹੜੀ ਉਹ ਮੱਛਰਾਂ ਦੇ ਬਾਰੇ ਅੱਜ ਕਰਦੇ ਹਾਂ, ਕਿਉਂਕਿ ਵੈਦਰ ਜਦੋਂ ਇਸ ਤਰ੍ਹਾਂ ਦਾ ਆਉਂਦਾ ਤਾਂ ਮੱਛਰ ਜਿਹੜੇ ਨੇ ਉਹ ਵੀ ਕੁਛ ਨਾ ਕੁਛ ਕਰਦੇ ਨੇ। ਬਟ ਐਸਾ ਮੱਛਰ ਜਿਹੜਾ ਕਹਿੰਦੇ ਵੀ ਡੇਂਗੂ ਦੇ ਵਾਇਰਸ 'ਤੇ ਲੜਦਾ, ਅਤੇ ਕੀ ਇਹ ਸਟੋਰੀ ਥੋੜ੍ਹੀ ਜਿਹੀ ਜਾਣਦੇ ਹਾਂ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਕਰਾਂਗੇ। ਸਭ ਰੰਗ
1: ਮੱਛਰ ਕੱਟ ਕਰ ਉੱਡ ਜਾਂਦੇ ਹਨ, ਸੂਜਨ ਔਰ ਖੁਜਲੀ ਛੋੜ ਜਾਂਦੇ ਹਨ, ਵੋ ਡੇਂਗੂ ਜੈਸੀ ਜਾਨਲੇਵਾ ਬਿਮਾਰੀ ਵੀ ਫੈਲਾ ਸਕਤੇ ਹਨ। ਇੰਡੋਨੇਸ਼ੀਆ ਮੇ ਯੇ ਵਾਇਰਸ ਰੋਜ਼ ਕਾ ਖਤਰਾ ਹੈ, ਲੇਕਿਨ ਕੁਛ ਲੋਗ ਮੁਕਾਬਲੇ ਕੇ ਲੀਏ ਤਤਪਰ ਹੈ, ਚਾਹੇ ਕੁਛ ਵੀ ਕਰਨਾ ਪੜੇ।
2: ਡਰ ਕੀ ਬਾਤ ਨਹੀਂ, ਬਸ ਥੋੜੀ ਸੀ ਖੁਜਲੀ ਹੋਤੀ ਹੈ। ਇਸ ਵੁਲਬਾਕੀਆ ਪ੍ਰੋਜੈਕਟ ਨੇ मुझे देश की सेवा करना सिखाया है।
1: इंडोनेशिया का सेमरांग शहर डेंगू से सफलतापूर्वक लड़ रहा है। इस छोटे से लेकिन जानलेवा दुश्मन से निपटने के लिए क्या करना पड़ता है, ये किसी मोहल्ले की कोई आम बैठक नहीं है। सेमरांग के पांडियन लैम्पर मोहल्ले में कार्रवाई की ये वीकली कॉल है।
3: सबको मॉर्निंग, हौसला बनाए रखें, शानदार।
1: कार्रवाई के लिए उपकरण चाहिए, दुश्मन एक ही है, मच्छर।
3: हम लोग वयस्क मच्छरों को सीधे नहीं मारते, बल्कि उनके लार्वा को नष्ट कर देते हैं। जब भी हमें लार्वा मिलते हैं उन्हें फौरन हटा देते हैं, जिससे डेंगू वाले मच्छरों को पनपने का मौका नहीं मिलता।
1: बदरिया ने मिसाल कायम की है। सेमरांग के सामुदायिक स्वास्थ्य मंच की वो प्रेरक शक्ति हैं। घर घर आंगन आंगन जाती हैं, नालियां चेक करती हैं, पानी के टैंकों का निरीक्षण करती हैं और ये देखती हैं कि कहीं वहाँ मच्छरों के अंडे तो नहीं पनप रहे।

0: ਇਡੀਅਟ ਮੂਵੀ ਦੇ ਉੱਤੋਂ ਲੋਕਾਂ ਨੂੰ ਯਾਦ ਆਇਆ ਵੀ ਇਹ ਆਮਿਰ ਖਾਨ ਕੌਣ ਹੈਗਾ ਜਿਹੜਾ, ਮਤਲਬ ਬੇਸਿਕਲੀ ਉਹ ਫਿਲਮ ਦੇ ਵਿੱਚ ਜਿਹੜਾ ਉਹ ਕਰੈਕਟਰ ਸੀਗਾ ਉਹ ਸੋਨਮ ਵਾਂਗਚੁਕ ਨਾਂ ਦਾ ਜਿਹੜਾ ਬੰਦਾ ਉਹਦਾ ਪਲੇ ਕੀਤਾ ਸੀਗਾ, ਅਤੇ ਇਸੇ ਨਾਂ ਨੇ ਜਿਹੜਾ ਉਹ ਸਾਰਿਆਂ ਪਾਸੇ ਜਿਹਨੂੰ ਕਹਿੰਦੇ ਨਾ ਵੀ ਪਹਿਲਾਂ ਵੀ ਕਾਫੀ ਜ਼ਿਆਦਾ ਰੌਲਾ ਪਾਇਆ ਅਤੇ ਹੁਣ ਵੀ ਇਹ ਇਨਸਾਫ ਵਾਸਤੇ ਜਾਂ ਆਪਣੇ ਹੱਕ ਵਾਸਤੇ ਜਿਹੜਾ ਲੜਾਈ ਲੜਨ ਵਾਸਤੇ ਫਿਰ 16 ਦਿਨ ਤੋਂ ਭੁੱਖ ਹੜਤਾਲ 'ਤੇ ਬੈਠਿਆ, ਅਤੇ ਸੋਨਮ ਵਾਂਗਚੁਕ ਜਿਹੜਾ ਹੁਣ ਉਹ ਜਿੱਥੇ ਉਹ ਬੈਠੇ ਤਾਂ ਉਹਦੇ ਫੇਵਰ ਦੇ ਵਿੱਚ ਕੁਛ ਇੱਕ ਲੋਕ ਜਿਹੜੇ ਨੇ ਉਹ ਬੋਲੀਵੁੱਡ ਦੇ ਵੀ ਆ ਗਏ ਆ। ਅਕਸਰ ਹੁੰਦਾ ਹੀ ਇਹਦਾ ਜਦੋਂ ਕੋਈ ਇਸ ਤਰ੍ਹਾਂ ਦਾ ਕੰਮ ਕਾਰ ਕਰਦੇ ਆ ਅਤੇ ਲੋਕ ਜਿਹੜੇ ਨੇ ਉਹਨਾਂ ਦੇ ਫੇਵਰ ਦੇ ਵਿੱਚ ਆ ਜਾਂਦੇ ਆ। ਅੱਜ ਵੀ ਇਹੀ ਗੱਲਬਾਤ ਚੱਲ ਰਹੀ ਹੈ ਕਿ ਸੋਨਮ ਵਾਂਗਚੁਕ ਜਿਹੜੇ ਇੰਨਾ ਕੰਮ ਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਫੇਵਰ ਦੇ ਵਿੱਚ ਜਿਹੜੇ ਲੋਕ ਖੜੇ ਹੋਣ ਆ ਕੇ ਅਤੇ ਵਧੀਆ। ਉਹਦੇ ਬਾਰੇ ਥੋੜ੍ਹੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੂਜੇ ਪਾਸੇ ਟਰੰਪ ਜਿਹੜਾ ਉਹ ਲਗਾਤਾਰ ਇਸ ਖਬਰ ਦੇ ਵਿੱਚ ਹੈ ਕਿ ਵੀ ਮੈਂ ਈਰਾਨ ਦਾ ਆਲਰੇਡੀ ਕਾਫੀ ਕੁਛ ਉਹਨੂੰ ਖਤਮ ਕਰ ਚੁੱਕਿਆ, ਅਤੇ ਦੂਜੇ ਪਾਸੇ ਵੈਸੇ ਕੱਲ੍ਹ ਆਪਾਂ ਕਾਫੀ ਖਬਰ ਦੀ ਜਿਹੜੀ ਗੱਲਬਾਤ ਕੀਤੀ ਸੀ ਇਸੇ ਟੋਪਿਕ ਦੇ ਉੱਤੇ, ਕਿਉਂਕਿ ਇਹ ਜਿਹੜਾ ਈਰਾਨ ਦੇ ਨਾਲ ਅਮੈਰੀਕਾ ਦੀ ਜਿਹੜੀ ਲੜਾਈ ਲੜਗੀ ਹੈ, ਬੇਸਿਕਲੀ ਜਦੋਂ ਦਾ ਉਹਨੇ ਟਰੰਪ ਨੂੰ ਧਮਕੀ ਦੀ ਗੱਲਬਾਤ ਕੀਤੀ ਉਸ ਤੋਂ ਬਾਅਦ ਸਾਰੀ ਮਾਹੌਲ ਜਿਹੜਾ ਥੋੜ੍ਹਾ ਡਿਫਰੈਂਟ ਹੋ ਗਿਆ, ਅਤੇ ਈਰਾਨ ਦੇ ਉੱਤੇ ਲਗਾਤਾਰ ਕਈ ਹਮਲੇ ਜਿਹੜੇ ਨੇ ਉਹ ਲਗਾਤਾਰ ਹੋ ਰਹੇ ਆ, ਅਤੇ ਨਾਲ ਦੀ ਨਾਲ ਹੀ ਟਰੰਪ ਦਾ ਇਹ ਵੀ ਕਹਿਣਾ ਵੀ ਮੈਂ ਇੱਥੋਂ ਲੋਕਾਂ ਨੂੰ ਜਹਾਜ਼ ਨੰਗਣ ਦੇ ਦਿੱਤੇ ਜਾਣਗੇ ਅਤੇ ਮੇਰੀ ਜਿਹੜੀ ਕਹਿੰਦੇ ਨਾ ਵੀ ਰੇਖ ਦੇਖ ਦੇ ਵਿੱਚ ਇਹ ਸਾਰੇ ਜਹਾਜ਼ ਜਿਹੜੇ ਇੱਥੇ ਨਿਕਲਣਗੇ। ਜਿਹੜਾ ਬੰਦਾ ਬੜਾ ਆਪਣੇ ਆਪ ਨੂੰ ਦੁਨੀਆ ਭਰ ਦਾ ਸ਼ਹਿਨਸ਼ਾਹ ਸਮਝਦਾ ਸੀਗਾ ਹੁਣ ਉੱਥੇ ਚੌਂਕੀਦਾਰੀ ਕਰ ਰਿਹਾ, ਜਿੱਦਾਂ ਕੱਲ੍ਹ ਵੀ ਆਪਾਂ ਇੱਥੇ ਗੱਲਬਾਤ ਕੀਤੀ ਸੀ, ਹੁਣ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਵੀ ਵਾਕਈ ਲੋਕ ਉੱਥੋਂ ਲੰਘ ਪਾ ਰਹੇ ਆ ਕਿ ਨਹੀਂ ਲੰਘ ਪਾ ਰਹੇ, ਕਿ ਜਾਂ ਕਿਸ ਤਰ੍ਹਾਂ ਈਰਾਨ ਨੇ ਜਿਹੜਾ ਰੋਕਿਆ। ਅਤੇ ਉਹਦੇ ਨਾਲ ਨਾਲ ਇਹ ਵੀ ਮੰਨਣ 'ਚ ਆ ਰਿਹਾ ਵੀ ਸ਼ਾਇਦ ਹੁਣ ਈਰਾਨ ਅਤੇ ਸਾਊਦੀ ਅਰੇਬੀਆ ਜਿਹੜੇ ਨੇ ਉਹ ਸਿੱਧੇ ਸਿੱਧੇ ਇੱਕ ਦੂਜੇ ਦੇ ਨਾਲ ਲੜਾਈ ਦੇ ਵਿੱਚ ਆਹਮਣੇ ਸਾਹਮਣੇ ਹੋਣਗੇ, ਅਤੇ ਫਿਰ ਹਾਲਾਤ ਜਿਹੜੇ ਨੇ ਥੋੜ੍ਹਾ ਡਿਫਰੈਂਟ ਹੋ ਜਾਏਗਾ, ਕਿਉਂਕਿ ਜੇ ਇਹੀ ਕੁਛ ਚੱਲਦਾ ਰਿਹਾ ਤਾਂ ਪਤਾ ਨਹੀਂ ਕਦੋਂ ਤੱਕ ਇਹ ਲੜਾਈ ਲੱਗੇਗੀ, ਅਤੇ ਨਾਲ ਦੀ ਨਾਲ ਹੀ ਦੁਨੀਆ ਦੇ ਵਿੱਚ ਹੋਰ ਵੀ ਬੜੇ ਇਨਫੋਰਮੇਸ਼ਨ ਜਿਹੜੀ ਉਹ ਸਾਹਮਣੇ ਆਉਂਦੀ ਰਹੇਗੀ। ਸੋ ਇਹਨਾਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ, ਬਟ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ ਪਹਿਲਾਂ, ਤੇ ਬ੍ਰੇਕ ਤੋਂ ਬਾਅਦ ਫਿਰ ਸਬਰੰਗ ਰੇਡੀਓ 94.7 ਤੇ ਫਿਰ
1: ਮੇਰੀ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ, ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਹੁਣ ਐਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5877-36890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਇਹ ਸੀਗਾ ਜੀ ਬਾਲੀਵੁੱਡ ਮੂਵੀ ਤੋਂ ਇੱਕ ਸੌਂਗ ਅਤੇ ਬਟ ਇਹਦੇ ਨਾਲ ਨਾਲ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਮੈਂ ਖਬਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ 'ਤੇ ਚੱਲਦੇ ਹਾਂ ਵਾਪਸ ਅਤੇ ਸੁਣਦੇ ਹਾਂ ਉਹ ਖਬਰ ਫਿਰ ਵਾਪਸ ਮਿਲਦੇ ਹਾਂ ਅਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ।
1: ਚਾਹਤਾ ਕਿ ਅਸਲ ਜ਼ਿੰਦਗੀ ਕੇ ਫੁਨਸੁਖ ਵਾਂਗੜੂ ਮਰ ਜਾਏ ਔਰ ਸ਼ਾਇਦ ਆਪ ਵੀ ਐਸਾ ਨਹੀਂ ਚਾਹਤੇ ਹੋਂਗੇ। ਯੇ ਅਪੀਲ ਹੈ ਫਿਲਮ 3 ਇਡੀਅਟਸ ਮੇਂ ਚਤੁਰ ਰਾਮਲਿੰਗਮ ਕਾ ਕਿਰਦਾਰ ਨਿਭਾਨੇ ਵਾਲੇ ਐਕਟਰ ਓਮੀ ਵੈਦ ਕੇ। 14 ਜੁਲਾਈ ਕੋ

0: इंजेक्शन फ्रैक्शन बाकी चीजें जो होती हैं वो कम हो जाती हैं। और किडनी पे जैसा मैंने कहा, किडनी का भी है, किडनी भी ऑर्गन है जो जिसको भी न्यूट्रिशन चाहिए, उसमें भी यूटिलाइजेशन नहीं, तो किडनी का फंक्शन भी धीरे धीरे जो फिल्टर करती है, जो फिल्ट्रेशन का प्रोसेस होता है वो भी धीरे धीरे कम होता है। तो किडनी का फंक्शन भी ओवर ए पीरियड ऑफ टाइम कम होने लगता है, जो क्रिएटिनिन जो होता है वो बढ़ने लगता है। सो ब्रेन, हार्ट और किडनी, ये तीनों के फंक्शन जो होते हैं वो अफेक्ट होते हैं, उनका उनकी जो एफिशिएंसी होती है वो कम होने लगती है। ओवरऑल बॉडी बॉडी की एक्टिविटी कम हो जाती है, बॉडी अपने आप को प्रिजर्वेशन मोड में डाल देती है।
1: अब टिप्पणियों की बात करते हैं। सोनम वांगचुक को लेह लद्दाख के बाहर अकादमिक जगत के बाहर पहचान मिली, जिसमें एक दावा ये कि जो थ्री इडियट्स में आमिर खान का किरदार है, रेंचो का किरदार या फुंगसुक वांगड़ू जो उनका असली नाम आखिरी में पता चलता है, वो सोनम वांगचुक से प्रेरित था। इसलिए सोशल मीडिया पर लगातार पूछा जा रहा है कि थ्री इडियट्स के डायरेक्टर राजकुमार हिरानी या इसमें रेंचो का रोल करने वाले आमिर खान इस प्रकरण पर लगातार चुप्पी क्यों साधे हुए हैं। स्क्रीन पर आपको ऐसे कई यूजर्स की प्रतिक्रियाएं नजर आ रही है, आपकी क्या राय है कमेंट बॉक्स में जरूर बताइए। एक एक्टर है थ्री इडियट्स से जुड़े हुए जिनका नाम है ओमी वैद्य।
2: ਸੋ ਉਮੀ ਵੈਦੀ ਦੀ ਆਪਾਂ ਗੱਲਬਾਤ ਸੁਣ ਲਈ ਹੈ ਜੀ ਅੱਗੇ ਆਲਰੇਡੀ ਅਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਚੱਲੇਗਾ 8 ਵਜੇ ਤੱਕ, ਸਾਡੇ ਕੋਲ ਗੈਸਟ ਵੀ ਪਹੁੰਚਣਗੇ, ਉਹਨਾਂ ਦੇ ਨਾਲ ਵੀ ਥੋੜ੍ਹੀ ਗੱਲਬਾਤ ਕਰਾਂਗੇ, ਬਟ ਆਪਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਇਸੇ ਤਰੀਕੇ ਨਾਲ ਹੀ ਜਾਰੀ ਰਹੇਗਾ। ਸੋ ਪ੍ਰੋਗਰਾਮ ਦੇ ਵਿੱਚ ਕੁਛ ਇੱਕ ਜਿਹੜੀਆਂ ਨੇ ਉਹ ਹੋਰ ਖਬਰਾਂ ਜਿਹੜੀਆਂ ਨੇ, ਖਬਰਾਂ ਦੇ ਖਬਰਾਂ ਹੀ ਮੈਨੂੰ ਲੱਗਦਾ ਵੀ ਗਾਣਾ ਜਦੋਂ ਚਲਾਈਦਾ ਤਾਂ ਇੱਦਾਂ ਲੱਗਦਾ ਵੀ ਗਾਣੇ ਦੇ ਨਾਲ ਟਾਈਮ ਜਿਹੜਾ ਆਪਾਂ ਦੂਜੇ ਪਾਸੇ ਲਾ ਦਿੰਦੇ ਹਾਂ, ਕਿਉਂਕਿ ਕਈ ਖਬਰਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਅਤੇ ਉਹ ਤੁਹਾਨੂੰ ਸੁਣਾ ਦੇਣੀਆਂ ਚਾਹੀਦੀਆਂ, ਬਜਾਏ ਕਿ ਆਪਾਂ ਗਾਣੇ ਦੇ ਥਰੂ ਆਪਣਾ ਮੈਸੇਜ ਜਿਹੜਾ ਉਹ ਸੁਣਾਉਣ ਦੀ ਕੋਸ਼ਿਸ਼ ਕਰੀਏ। ਸੋ ਇਸ ਤਰ੍ਹਾਂ ਦੀਆਂ ਕਈ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ, ਅਤੇ ਕੁਇਕਲੀ ਦੇਖਦੇ ਹਾਂ ਵੀ ਇੱਕ ਦੋ ਖਬਰ ਜਿਹੜੀ ਉਹ ਤੁਹਾਡੇ ਨਾਲ ਹੋਰ ਕਿਹੜੀ ਕਿਹੜੀ ਸ਼ੇਅਰ ਕਰ ਸਕਦੇ ਹਾਂ। ਆਪਾਂ ਵੈਸੇ ਲੋਕਲ ਇੱਕ ਜਿਹੜੀ ਖਬਰ ਸੀਗੀ ਜਿਹਦੇ 'ਤੇ ਮੈਂ ਸੋਚਿਆ ਵੀ ਨਜ਼ਰ ਮਾਰਨੀ ਚਾਹੀਦੀ ਆਪਾਂ ਨੂੰ, ਉਹ ਇਹ ਹੈ ਕਿ ਵੀ ਸਾਡੇ ਕੈਲਗਰੀ ਨਹੀਂ ਐਡਮਿੰਟਨ ਦੇ ਜਿਹੜੇ ਸੈਪਰੇਸ਼ਨ ਦੇ ਲੀਡਰ ਸੀਗੇ, ਜਿਹੜੀ ਸੈਪਰੇਟਿਸਟ ਮੂਵਮੈਂਟ ਚਲਾ ਰਹੇ ਸੀਗੇ ਅਤੇ ਚਲਾ ਰਹੇ ਨੇ ਹਾਲੇ ਵੀ, ਅਤੇ ਉਹਨਾਂ ਦੇ ਬਾਰੇ ਮੰਨਿਆ ਜਾ ਰਿਹਾ ਕਿ ਵੀ ਉਹਨਾਂ ਨੂੰ ਐਸਟ ਜਿਹੜੇ ਉਹਨਾਂ ਦੇ ਫਰੀਜ਼ ਕੀਤੇ ਗਏ, ਕਿਉਂਕਿ ਫਸਟ ਨੇਸ਼ਨ ਦੇ ਵਕੀਲ ਵੀ ਸੀਗੇ ਅਤੇ ਉਹਨਾਂ ਦੇ ਵਾਸਤੇ ਜਦੋਂ ਇਹ ਕੰਮ ਕਰਦੇ ਸੀਗੇ ਅਤੇ ਇਹਨਾਂ ਨੇ ਕਾਫੀ ਘਪਲੇਬਾਜ਼ੀ ਲੱਗਦਾ ਕੀਤੀ ਹੈ, ਜਿਹਦੇ ਕਰਕੇ ਅੱਜ ਕੋਰਟ ਨੇ ਆਰਡਰ ਕੀਤਾ ਟੈਂਪਰਰੀ ਫਰੋਜ਼ ਕੀਤੇ ਇਹਨਾਂ ਦੇ ਐਸਟ ਜਿਹੜੇ ਨੇ, $8.5 million ਦੇ ਐਸਟ ਜਿਹੜੇ ਨੇ ਉਹ ਫਰੀਜ਼ ਕੀਤੇ ਗਏ ਆ, ਅਤੇ ਹੋਰ ਵੀ ਕਈ ਧੰਦੀਆਂ ਪਤਾ ਲੱਗਣਗੀਆਂ ਜਿਵੇਂ ਜਿਵੇਂ ਸਾਰਾ ਕੁਝ ਸਾਹਮਣੇ ਆਏਗਾ। ਅਤੇ ਕਿਉਂਕਿ ਲੀਗਲ ਬੈਟਲ ਚੱਲ ਰਹੀ ਸੀਗੀ ਜਿਹੜੀ ਇਹ ਦੱਸਿਆ ਜਾ ਰਿਹਾ, ਔਨਗੋਇੰਗ ਲੀਡਰ ਬੈਟਲ ਸੀਗੀ ਟੋਲ ਕਰੀ ਫਸਟ ਨੇਸ਼ਨ ਅਤੇ ਰੱਥ ਫਸਟ ਨੇਸ਼ਨ ਦੇ ਜਿਹੜੇ ਫਾਰਮਰ ਲੋਇਰ ਸੀਗੇ, ਇਹਨਾਂ ਦੇ ਕਰਕੇ ਕੰਟਰੋਲ ਆਫ $multi-million ਦਾ ਟਰੱਸਟ ਫੰਡ ਸੀਗਾ ਜਿਹੜਾ ਕਿ 2017 ਦੇ ਵਿੱਚ ਬਣਿਆ ਸੀਗਾ, ਅਤੇ ਉਸੇ ਟਰੱਸਟ ਫੰਡ ਨੂੰ ਧਿਆਨ 'ਚ ਰੱਖਦੇ ਹੋਏ ਚੀਫ ਰੂਪਰਟ ਮੈਨਨ ਜਿਹੜੇ ਨੇ ਉਹਨਾਂ ਨੇ ਤੇ ਇਲਜ਼ਾਮ ਲਾਇਆ ਸੀਗਾ ਵੀ ਲੀਗਲ ਬਰੀਫ ਦੇ ਰੈਥ ਨੇ ਜਿਹੜਾ ਰੈਥ ਮਿਸਟਰ ਰੈਥ ਜਿਹਨਾਂ ਨੂੰ ਕਹਿੰਦੇ ਆਪਾਂ, ਇਹਨਾਂ ਨੇ ਮਿਸ ਐਪਰੋਪੇਟਡ ਕੀਤੇ ਆ ਅਪਰੋਕਸੀਮੇਟਲੀ $6.4 million ਦਾ ਟਰੱਸਟ ਦੇ ਵਿੱਚ ਐਕਸੈਸਿਵ ਅਤੇ ਇਮਪ੍ਰੋਪਰ ਫੀਸ ਜਿਹੜੀਆਂ ਨੇ ਉਹ ਲਾ ਕੇ, ਅਤੇ ਇਸੇ ਸਿਲਸਿਲੇ ਦੇ ਵਿੱਚ ਜਿਹੜਾ ਉਹਨਾਂ ਨੂੰ ਹੁਣ ਕੀਤਾ ਗਿਆ। ਅਤੇ ਨਾਲ ਦੀ ਨਾਲ ਹੀ ਹੁਣ NDP ਨੇ ਵੀ ਡਿਮਾਂਡ ਕੀਤੀ, NDP ਦੇ ਲੀਡਰ ਜਿਹੜੇ ਆ ਉਹ ਕਹਿੰਦੇ ਵੀ UCP ਸ਼ੁੱਡ ਰਿਵੋਕ ਰੈਥਸ ਪਾਰਟੀ ਮੈਂਬਰਸ਼ਿਪ, ਕਿਉਂਕਿ ਉਹ UCP ਦੇ ਮੈਂਬਰ ਵੀ ਨੇ ਅਤੇ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਦੇਣਾ ਚਾਹੀਦਾ। ਤੁਹਾਨੂੰ ਪਤਾ ਵੀ ਮੂਵਮੈਂਟ ਵੀ ਉਹੀ ਚਲਾ ਰਹੇ ਨੇ ਜ਼ਿਆਦਾਤਰ, ਅਤੇ ਡੈਨੀਅਲ ਸਮਿਥ ਸ਼ੁੱਡ ਮੇਕ ਇਟ ਵੈਰੀ ਕਲੀਅਰ ਪੀਪਲ ਲਾਈਕ ਦਿਸ ਡੂ ਨੋਟ ਬਿਲੋਂਗ ਇਨ ਏ ਗਵਰਨਿੰਗ ਪਾਰਟੀ ਐਂਡ ਦਿਸ ਪਰਸਨ ਸ਼ੁੱਡ ਨੋਟ ਹੈਵ ਇਨਫਲੂਐਂਸ, ਇਹਦਾ ਕੋਈ ਇਨਫਲੂਐਂਸ ਨਹੀਂ ਹੋਣਾ ਚਾਹੀਦਾ ਪਾਰਟੀ ਮੈਂਬਰਸ 'ਤੇ ਜਾਂ ਪਾਰਟੀ ਦੇ ਉੱਤੇ। ਸੋ ਇਹ ਡਿਮਾਂਡ ਜਿਹੜੀ NDP ਵੱਲੋਂ ਕੀਤੀ ਜਾ ਰਹੀ ਹੈ। ਕਾਫੀ ਦਿਨਾਂ ਤੋਂ ਬਾਅਦ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਅਤੇ ਇਹ ਵੀ ਇੱਕ ਵਨ ਆਫ ਦਾ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਉਹ ਹੋਰ ਕਰਾਂਗੇ ਸਬਰੰਗ ਰੇਡੀਓ 97.7।
3: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ, ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca।
4: एयर ड्री अब आपकी फैमिली की

0: और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday 7 to 8 p.m. Sunday 1 to 5 p.m.
1: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat hethe immigration ate insurance diyan sewawan pradan karde hain. Sanu sampark karn layi 403-225-1111. Maninder Singh Tillo, Asia Pacific Immigration Consulting Limited.
2: Regulated Canadian Immigration Consultant.
1: 403-225-1111.
0: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਪਰਮਿੰਦਰ ਸਿੰਘ ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਅੱਜ ਦਾ ਵਿਚਾਰ ਜਾਣ ਲੈਂਦੇ ਹਾਂ ਸਮਾਂ ਹਰ ਕਿਸੇ ਨੂੰ ਇੱਕੋ ਜਿਹਾ ਮਿਲਦਾ ਹੈ ਪਰ ਫਰਕ ਸਿਰਫ ਇੰਨਾ ਹੁੰਦਾ ਹੈ ਕਿ ਕੋਈ ਇਸ ਨੂੰ ਬਹਾਨਿਆਂ ਦੇ ਵਿੱਚ ਗੁਜ਼ਾਰ ਦਿੰਦਾ ਹੈ ਤੇ ਕੋਈ ਇਸ ਨੂੰ ਕਾਮਯਾਬੀ ਦੇ ਵਿੱਚ ਬਦਲ ਦਿੰਦਾ ਹੈ ਤੇ ਹੁਣ ਝਾਤ ਹੈਡਲਾਈਨਸ ਤੇ ਮਾਰਾਂਗੇ ਭਾਈ ਜਸਵੰਤ ਸਿੰਘ ਖਾਲੜਾ ਤੇ ਹੋਰ ਬੇਕਸੂਰ ਲੋਕਾਂ ਦੇ ਲਈ 30 ਸਾਲਾਂ ਦੇ ਬਾਅਦ ਹੋਈ ਸਮੂਹਿਕ ਅਰਦਾਸ ਹਰੀਕੇ ਪਤਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਹੋਏ ਪਾਠ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਨੇ ਕੀਤੀ ਅਰਦਾਸ ਪੀੜਤ ਪਰਿਵਾਰ ਮਨੁੱਖੀ ਅਧਿਕਾਰ ਕਾਰਕੁਨ ਤੇ ਕਈ ਹੋਰਾਂ ਨੇ ਕੀਤੀ ਸ਼ਮੂਲੀਅਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਐਲਾਨ ਹਰੀਕੇ ਪਤਨ ਦਾ ਨਾਮ ਸ਼ਹੀਦੀ ਪਤਨ ਰੱਖਿਆ ਜਾਵੇ ਅੱਜ 23 ਜ਼ਿਲ੍ਹਿਆਂ ਦੇ ਵਿੱਚ ਮੋਟਰਸਾਈਕਲ ਮਾਰਚ ਕਿਸਾਨਾਂ ਵੱਲੋਂ ਕੱਢਿਆ ਜਾਵੇਗਾ ਸਰਵਣ ਸਿੰਘ ਪੰਧੀਰ ਨੇ ਕੀਤਾ ਦੇਸ਼ ਵਿਆਪੀ ਐਲਾਨ ਇੰਡੀਆ ਅਮਰੀਕਾ ਸਮਝੌਤੇ ਦੇ ਨਾਲ ਕਿਸਾਨਾਂ ਨੂੰ ਨੁਕਸਾਨ ਦਾ ਦਾਅਵਾ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਦੀ ਕੀਤੀ ਅਪੀਲ ਮਾਨਸੂਨ ਦੀ ਰਫ਼ਤਾਰ ਹੋਈ ਧੀਮੀ 7 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦੀ ਚੇਤਾਵਨੀ ਕਈ ਸ਼ਹਿਰਾਂ ਦਾ ਤਾਪਮਾਨ ਮੁੜ ਤੋਂ 40 ਡਿਗਰੀ ਤੋਂ ਹੋਇਆ ਪਾਰ 16 ਜੁਲਾਈ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ 28 ਜੁਲਾਈ ਤੋਂ ਭਾਰੀ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਟੋਲ ਦਰਾਂ ਹੋਈਆਂ ਮਹਿੰਗੀਆਂ NHAI ਨੇ ਕਈ ਟੋਲ ਪਲਾਜ਼ਿਆਂ ਦੇ ਨਵੇਂ ਰੇਟ ਕੀਤੇ ਲਾਗੂ ਕਾਰਾਂ ਅਤੇ ਬੱਸਾਂ ਦੇ ਲਈ ਵਧੀਆਂ ਯੂਜ਼ਰ ਫੀਸਾਂ WPI ਦੇ ਆਧਾਰ ਦੇ ਉੱਤੇ ਕੀਤਾ ਗਿਆ ਸੋਧ 50 ਤੋਂ ਵੱਧ ਟੋਲ ਪਲਾਜ਼ੇ ਹੋਣਗੇ ਪ੍ਰਭਾਵਿਤ ਭਾਜਪਾ ਲੀਡਰ ਰੇਣੂ ਕਸ਼ਪ ਦੀ ਵੀਡੀਓ ਵਾਇਰਲ ਦੇ ਉੱਤੇ ਹੋਇਆ ਵਿਵਾਦ ਭਾਜਪਾ ਆਗੂ ਨੇ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਲਗਾਇਆ ਦੋਸ਼ SDM ਨੇ ਸੂ ਮੋਟੋ ਨੋਟਿਸ ਲੈ ਕੇ ਜਾਂਚ ਕੀਤੀ ਸ਼ੁਰੂ ਰਾਜਾ ਵੜਿੰਗ ਨੇ ਚੋਣ ਕਮਿਸ਼ਨ ਤੋਂ ਜਾਂਚ ਦੀ ਕੀਤੀ ਮੰਗ ਲੁਧਿਆਣਾ ਦੇ ਵਿੱਚ ਡਾਕਟਰ ਅੰਬੇਦਕਰ ਦੀ ਮੂਰਤੀ ਦੇ ਨਾਲ ਛੇੜਛਾੜ ਬਸਪਾ ਆਗੂਆਂ ਨੇ ਪ੍ਰਸ਼ਾਸਨ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਹਾਈਵੇ ਜਾਮ ਕਰਨ ਦੀ ਦਿੱਤੀ ਚੇਤਾਵਨੀ ਪੁਲਿਸ ਨੇ CCTV ਫੁਟੇਜ ਦੀ ਜਾਂਚ ਕੀਤੀ ਸ਼ੁਰੂ ਕਪੂਰਥਲਾ ਮੇਅਰ ਚੋਣ ਮਾਮਲਾ ਪਹੁੰਚਿਆ ਹਾਈਕੋਰਟ ਕਾਂਗਰਸ ਨੇ ਚੋਣ ਰੱਦ ਕਰਨ ਲਈ ਪਟੀਸ਼ਨ ਕੀਤੀ ਦਾਇਰ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਰਿਕਾਰਡ ਵੀਡੀਓ ਰਿਕਾਰਡਿੰਗ ਤੇ ਕਾਰਵਾਈ ਪੇਸ਼ ਕਰਨ ਦੇ ਕੀਤੇ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਵਿੱਚ ਨਿਵੇਸ਼ਕਾਂ ਨੂੰ ਪੰਜਾਬ ਆਉਣ ਦਾ ਦਿੱਤਾ ਸੱਦਾ ਪੰਜਾਬ ਦੇ ਵਿੱਚ ਨਿਵੇਸ਼ ਦੇ ਲਈ ਕਿਹਾ ਸਭ ਤੋਂ ਵਧੀਆ ਸਮਾਂ ਮੋਹਾਲੀ ਨੂੰ ਸਿਲੀਕੋਨ ਵੈਲੀ ਬਣਾਉਣ ਦਾ ਕੀਤਾ ਦਾਅਵਾ 2 ਲੱਖ ਕਰੋੜ ਨਿਵੇਸ਼ ਅਤੇ 5 ਲੱਖ ਰੁਜ਼ਗਾਰ ਦਾ ਕੀਤਾ ਜ਼ਿਕਰ CBSE ਦੀ 3 ਭਾਸ਼ਾ ਨੀਤੀ ਦੇ ਉੱਤੇ ਸੁਪਰੀਮ ਕੋਰਟ ਨੇ ਰੋਕ ਤੋਂ ਕੀਤਾ ਇਨਕਾਰ ਸੁਪਰੀਮ ਕੋਰਟ ਨੇ ਸਟੇ ਦੇਣ ਤੋਂ ਕੀਤਾ ਇਨਕਾਰ ਨਵੀਆਂ ਪਟੀਸ਼ਨਾਂ ਦੇ ਉੱਤੇ ਨੋਟਿਸ ਜਾਰੀ ਅਗਲੀ ਸੁਣਵਾਈ 22 ਜੁਲਾਈ ਨੂੰ ਫਿਲਹਾਲ ਨੀਤੀ ਲਾਗੂ ਰਹੇਗੀ

0: ਕਾਊਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ 200 ਕਰੋੜ ਤੋਂ ਵੱਧ ਦੀ ਕੀਮਤ ਦੀ ਹੈਰੋਇਨ ਬਰਾਮਦ ਸਰਹੱਦ ਪਾਰ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਵਿਦੇਸ਼ੀ ਹੈਂਡਲਰ ਦੇ ਨਾਲ ਜੁੜੇ ਹੋਣ ਦੇ ਇਨਪੁੱਟ ਰਾਮ ਮੰਦਿਰ ਚੜਾਵਾ ਚੋਰੀ ਮਾਮਲੇ ਦੇ ਵਿਚ ਨਵਾਂ ਮੋੜ ਟਰੱਸਟ ਨੇ 14 ਕਰੋੜ ਦੀ ਚੋਰੀ ਦੇ ਦਾਅਵੇ ਕੀਤੇ ਰੱਦ ਕਰੀਬ 3 ਕਰੋੜ ਦੀ ਚੋਰੀ ਹੋਣ ਦਾ ਕੀਤਾ ਅਨੁਮਾਨ ਦੋਸ਼ੀ ਦੇ ਮਕਾਨ ਨੂੰ ਸੀਲ ਕਰਨ ਦੀ ਦਿੱਤੀ ਚੇਤਾਵਨੀ ਜਾਂਚ ਲਗਾਤਾਰ ਜਾਰੀ ਸੋਨਮ ਵਾਂਗਚੁਕ 18ਵੇਂ ਦਿਨ ਵੀ ਭੁੱਖ ਹੜਤਾਲ ਉਤੇ ਸਿਰਫ ਨਮਕ ਵਾਲਾ ਪਾਣੀ ਲੈ ਰਹੇ ਨੇ 8.5 ਕਿਲੋ ਭਾਰ ਘੱਟ ਹੋਣ ਦਾ ਦਾਅਵਾ ਗੈਂਗਸਟਰਾਂ ਖਿਲਾਫ NIA ਦੀ ਹਾਈ ਲੈਵਲ ਮੀਟਿੰਗ ਚੰਡੀਗੜ੍ਹ ਦੇ ਵਿਚ ਕਈ ਰਾਜਾਂ ਦੇ DGP ਹੋਏ ਇਕੱਠੇ ਲਾਰੈਂਸ ਬਿਸ਼ਨੋਈ ਨੈਟਵਰਕ ਦੇ ਉਤੇ ਫੋਕਸ ਹਥਿਆਰ ਅਤੇ ਨਸ਼ਾ ਤਸਕਰੀ ਦੇ ਉਤੇ ਵੀ ਹੋਈ ਚਰਚਾ ਸਾਂਝੇ ਐਕਸ਼ਨ ਪਲਾਨ ਦੀ ਤਿਆਰੀ ਸਮੇ ਰੈਣਾ ਅਤੇ ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਦੀ ਫਟਕਾਰ ਦੋਵਾਂ ਨੂੰ 3-3 ਲੱਖ ਰੁਪਏ ਦਾ ਲਗਾਇਆ ਜੁਰਮਾਨਾ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਉਤੇ ਅਦਾਲਤ ਨੇ ਜਤਾਈ ਨਾਰਾਜ਼ਗੀ ਭਰੋਸੇ ਦੇ ਬਾਵਜੂਦ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਟਿੱਪਣੀ ਕੇਤਨ ਅਗਰਵਾਲ ਕਤਲ ਮਾਮਲੇ ਦੇ ਵਿਚ ਮਾਂ ਦੀ PM ਨੂੰ ਅਪੀਲ ਪੁੱਤਰ ਦੇ ਲਈ ਇਨਸਾਫ਼ ਦੀ ਕੀਤੀ ਮੰਗ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਗੁਹਾਰ ਮੰਗੇਤਰ ਅਤੇ ਉਸ ਦੇ ਸਾਥੀ ਦੇ ਉਤੇ ਜਾਨ ਲੈਣ ਦੇ ਦੋਸ਼ ਪੁਲਿਸ ਡਿਜੀਟਲ ਸਬੂਤਾਂ ਦੀ ਕਰ ਰਹੀ ਹੈ ਜਾਂਚ ਹੌਰਮੁਜ਼ ਹਮਲੇ ਦੇ ਉਤੇ ਭਾਰਤ ਦਾ ਸਖ਼ਤ ਵਿਰੋਧ ਇਰਾਨੀ ਦੂਤਾਵਾਸ ਦੇ ਅਧਿਕਾਰੀ ਨੂੰ ਕੀਤਾ ਤਲਬ ਹਮਲੇ ਦੇ ਵਿਚ ਇਕ ਭਾਰਤੀ ਦੀ ਗਈ ਜਾਨ 10 ਜ਼ਖਮੀ 148 ਭਾਰਤੀ ਮਲਾਹ ਅਜੇ ਵੀ ਫਰਾਸ ਦੀ ਖਾੜੀ ਦੇ ਵਿਚ ਫਸੇ ਸਮੁੰਦਰੀ ਸੁਰੱਖਿਆ ਯਕੀਨੀ ਬਣਾਉਣ ਦੀ ਕੀਤੀ ਅਪੀਲ ਲੰਡਨ ਦੇ ਗੁਰਦੁਆਰਾ ਸਾਹਿਬ ਦੇ ਵਿਚ ਦਿਖਾਈ ਗਈ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉਤੇ ਬਣੀ ਫਿਲਮ ਸੈਂਕੜੇ ਲੋਕਾਂ ਨੇ ਖੁੱਲੇ ਆਸਮਾਨ ਹੇਠ ਵੇਖੀ ਫਿਲਮ OTT ਤੋਂ ਹਟਾਏ ਜਾਣ ਦੇ ਮਗਰੋਂ ਵੀ ਫਿਲਮ ਨੂੰ ਮਿਲ ਰਿਹਾ ਵੱਡਾ ਸਮਰਥਨ ਤਾਂ ਇਹ ਸੀ ਅੱਜ ਦੀਆਂ ਵੱਡੀਆਂ
1: ਸਿਨੇਮਾ ਵੈਲਕਮ ਟੂ ਸਬਰੰਗ ਰੇਡੀਓ ਆਪਕੋ ਵੋ ਵਾਲਾ ਮਾਈਕ ਉਠਾਨਾ ਪੜੇਗਾ ਥੋੜਾ ਆਪਣੇ ਪਾਸ ਕਰਕੇ ਤਾਂ ਕਿ ਹਮ ਇਸ ਪੇ ਬਾਤ ਵੀ ਕਰੇ ਔਰ ਸਾਥ ਮੇ ਆਪਣੀ ਇਨਫੋਰਮੇਸ਼ਨ ਵੀ ਥੋੜੀ ਸ਼ੇਅਰ ਕਰਤੇ ਹਾਂ ਤੇ ਜੀ ਸਿਨੇਮਾ ਐਕਚੁਲੀ ਅੱਜ ਵੈਸੇ ਹੀ ਤਿਆਰ ਹੋ ਕੇ ਆਏ ਨੇ ਕਿਉਂਕਿ ਪ੍ਰੋਗਰਾਮ ਤੇ ਜਾ ਰਹੇ ਸੀ ਬਟ ਇਸ ਤੋਂ ਇਲਾਵਾ ਕਿਉਂਕਿ ਸਲੀਮਾ ਜਿਹੜੇ ਨੇ ਸਾਡੇ ਰਿਐਲਟਰ ਵੀ ਨੇ ਤੋ ਸਲੀਮਾ ਪਹਿਲੇ ਤੋਂ ਵੈਲਕਮ ਟੂ ਸਬਰੰਗ ਰੇਡੀਓ
2: ਥੈਂਕ ਯੂ ਸੋ ਮਚ ਰਮੇਸ਼ ਜੀ ਰਾਜੇਸ਼ ਜੀ ਫਾਰ ਹੈਵਿੰਗ ਮੀ ਹੇਅਰ
1: ਜੀ
2: ਐਂਡ ਆਲਵੇਜ਼ ਗਿਵਿੰਗ ਮੀ ਦੀ ਓਪਰਚੁਨਿਟੀ ਟੂ ਐਵਰੀਵਨ ਆਊਟ ਥੇਅਰ ਯਾਲੀ ਮਦਦ ਨਮਸਤੇ ਸਤਿ ਸ੍ਰੀ ਅਕਾਲ ਮਾਈ ਨੇਮ ਇਜ਼ ਸਲੀਮਾ ਔਰ ਮੈਂ CIR ਕੇ ਸਾਥ ਹੂੰ ਮੈਂ ਕਮਰਸ਼ੀਅਲ ਰੀਅਲ ਇਸਟੇਟ ਮੇਂ ਵੀ ਹੂੰ ਔਰ ਰੈਜ਼ੀਡੈਂਸ਼ੀਅਲ ਰੀਅਲ ਇਸਟੇਟ ਮੇਂ ਵੀ ਹੂੰ ਹਮ ਅਭੀ ਰੀਸੈਂਟਲੀ ਆਪਣੀ ਕਮਰਸ਼ੀਅਲ ਥੀਮ ਬਿਲਡ ਕੀ ਹੈ ਔਰ ਕਮਰਸ਼ੀਅਲ ਸਾਈਟ ਪੇ ਹਮ ਬਹੁਤ ਸਾਰੇ ਬਿਜ਼ਨੈਸਿਸ ਡੀਲ ਕਰਤੇ ਹੈ ਜਹਾਂ ਪੇ ਗੈਸ ਸਟੇਸ਼ਨ ਹੋ ਗਏ ਕਾਰ ਵਾਸ਼ਿਜ਼ ਹੋ ਗਏ ਔਰ ਵੀ ਬਿਜ਼ਨੈਸਿਸ ਸ਼ਾਮਿਲ ਹੈ ਹਮਾਰੇ ਪੋਰਟਫੋਲੀਓ ਮੇਂ ਹਮਾਰੇ ਪਾਸ ਓਵਰ 700 ਫ੍ਰੈਂਚਾਈਜ਼ਿਸ ਵੀ ਹੈ ਔਰ ਨਏ ਫ੍ਰੈਂਚਾਈਜ਼ਿਸ ਵੀ ਹੈ ਜੋ ਹਮ ਕੈਲਗਰੀ ਮੇਂ ਲੈ ਕੇ ਆ ਰਹੇ ਵੋ ਹੈ ਇੰਡੀਆ ਸੇ ਫ੍ਰੈਂਚਾਈਜ਼ਿਸ ਐਡਮਿੰਟਨ ਸੇ USA ਵੀ ਹੈ ਅਗਰ ਆਪਕੋ ਬਿਜ਼ਨਸ ਖਰੀਦਨਾ ਹੈ ਯਾ ਤੋ ਬਿਜ਼ਨਸ ਬੇਚਨਾ ਹੈ ਯਾ ਤੋ ਸਿਰਫ ਓਪਰਚੁਨਿਟੀਜ਼ ਦੇਖਣੀ ਹੈ ਤੋ ਪਲੀਜ਼ ਆਪ ਹਮੇਂ ਕਾਲ ਕਰੀਏਗਾ ਮੇਰਾ ਨਾਮ ਹੈ ਸਲੀਮਾ ਫਰੋਮ CIR ਰਿਅਲਟੀ ਮੇਰਾ ਫੋਨ ਨੰਬਰ ਹੈ 403-466-4849 ਅਗੇਨ ਇਟਸ 403-466-4849 ਐਂਡ ਇਟਸ ਸਲੀਮਾ ਫਰੋਮ CIR ਰਿਅਲਟੀ ਥੈਂਕ ਯੂ ਸੋ ਮਚ
1: ਬਿਲਕੁਲ ਜੀ ਸਲੀਮਾ ਅਕਸਰ ਏਦਾਂ ਨਹੀਂ ਆਉਂਦੀ ਵੈਸੇ ਸਲੀਮਾ ਦੂਜੇ ਕੱਪੜਿਆਂ ਦੀ ਡਰੈਸ ਅਪ ਹੋ ਕੇ ਆਉਂਦੀ ਅੱਜ ਸਪੈਸ਼ਲ ਕੋਈ ਤਿਆਰੀ ਹੋ ਰਹੀ ਹੈ ਲੱਗਦਾ ਹੈ
2: ਆਜ ਹਮਾਰਾ ਚਾਂਦ ਰਾਤ ਹੈ ਤੋ ਜਬ ਆਪਕਾ ਫੋਨ ਆਇਆ ਤੋ ਮੈਨੇ ਸੋਚਾ ਜਮਾਤ ਖਾਨੇ ਪ੍ਰੇਅਰਸ ਕੇ ਲਈ ਇਨਸਟੈਡ ਆਫ ਗੋਇੰਗ ਫਾਰ ਪ੍ਰੇਅਰਸ ਬਿਫੋਰ ਆਈ ਸ਼ੁਡ ਕਮ ਹੇਅਰ ਐਂਡ ਯੂ ਨੋ ਸੀ ਯੂ ਇਟਸ ਆਲਵੇਜ਼ ਗੁੱਡ ਟੂ ਸੀ ਯੂ
1: ਲਾਈਕਵਾਈਜ਼ ਬੜੇ ਅੱਛੇ ਹੈ ਸਿਨੇਮਾ ਹਮਾਰੀ ਬੜੀ ਹੈਲਪ ਕਰਤੀ ਰਹੀ ਹੈ ਇਹਨਾਂ ਨੇ ਇਲੈਕਸ਼ਨਸ ਕੇ ਡਿਊਰਿੰਗ ਔਰ ਵੈਸੇ ਵੀ ਹਮਾਰੇ ਅੱਛੇ ਫੈਮਿਲੀ ਰਿਲੇਸ਼ਨਸ ਹੈ ਹਮ ਅੱਛੇ ਫੈਮਿਲੀ ਫਰੈਂਡਸ ਹੈ ਔਰ ਵੀ ਆਰ ਵੈਰੀ ਗੁੱਡ ਫੈਮਿਲੀਜ਼ ਸੋ ਜੀ ਸਿਨੇਮਾ ਔਰ ਕੁਛ ਬਤਾਨਾ ਚਾਹੇਂਗੇ ਆਪ ਆਪਣੇ ਬਾਰੇ ਮੇਂ
2: ਨਹੀਂ ਬਸ ਯਹੀ ਕਿ ਯੂ ਨੋ ਵਟ ਹਮ ਸਾਥ ਵੀ ਕਾਮ ਕਰਤੇ ਹੈ ਤੋ ਐਨੀ ਟਾਈਮ ਇਫ ਯੂ ਵਾਂਟ ਟੂ ਰੀਚ ਮੀ ਅਗਰ ਜੋ ਆਪਕਾ ਹਮਾਰਾ ਨੰਬਰ ਨਹੀਂ ਮਿਲਾ ਪਲੀਜ਼ ਆਪ ਰਾਜੇਸ਼ ਜੀ ਕੋ ਕਾਲ ਕਰਕੇ ਹਮਾਰਾ ਨੰਬਰ ਵੀ ਪੁੱਛ ਲੈਣਾ ਐਂਡ ਆਈਡ ਲਵ ਟੂ ਵਰਕ ਵਿਦ ਆਲ ਆਫ ਯੂ ਥੈਂਕ ਯੂ ਸੋ ਮਚ
1: ਬਿਲਕੁਲ ਜੀ ਥੈਂਕ ਯੂ ਵੈਰੀ ਮਚ ਸੋ ਇਹ ਸਲੀਮਾ ਹੈ ਤੋ ਆਜ ਚਾਂਦ ਰਾਤ ਕਾ ਪ੍ਰੋਗਰਾਮ ਹੈ ਤੋ ਵਹਾਂ ਪੇ ਕਿਆ ਕਿਆ ਹੋਗਾ
2: ਚਾਂਦ ਰਾਤ ਮੇਂ ਤੋ
1: ਹਮਾਰੇ ਵਹਾਂ ਪੇ ਦੂਸਰੇ ਬਾਹਰ ਕੇ ਲੋਗ ਤੋ ਅਲਾਊਡ ਨਹੀਂ ਹੋਤੇ

0: ਪ੍ਰੋਗਰਾਮ ਦੀ ਸਮਾਪਤੀ ਤੇ ਪਹੁੰਚ ਚੁੱਕਿਆ ਜੀ। ਜੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਜਾਂ ਕੋਈ ਗੱਲਬਾਤ ਕਰਨੀ ਹੈ ਮੇਰੇ ਨਾਲ 4034000203 ਤੇ ਸੰਪਰਕ ਕਰ ਸਕਦੇ ਹੋ। 403-400-0203 ਦੇ ਉੱਤੇ ਤੁਸੀਂ ਆਪਣੀ ਗੱਲਬਾਤ ਕੋਈ ਕਰਨੀ ਹੋਵੇ, ਮੈਸੇਜ ਦੇਣਾ ਹੋਵੇ, ਐਡਵਰਟਾਈਜ਼ਮੈਂਟ ਕਰਨੀ ਹੋਵੇ ਜਾਂ ਲਾਈਵ ਔਨ ਲੋਕੇਸ਼ਨ ਬੁੱਕ ਕਰਨੀ ਹੋਵੇ ਤੇ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਵਧੀਆ ਵੈਬਸਾਈਟ ਵਾਸਤੇ iwebguide.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਵੀ ਕਿੰਨੀਆਂ ਵਧੀਆ ਤੇ ਖੂਬਸੂਰਤ ਵੈਬਸਾਈਟ ਬਣੀਆਂ ਨੇ ਆਪਣੇ ਬਿਜ਼ਨਸ ਵਾਸਤੇ। ਵਧੀਆ ਵੈਬਸਾਈਟ ਬੁੱਕ ਕਰੋ, symboengineering.ca ਵੈਬਸਾਈਟ ਤੇ ਜ਼ਰੂਰ ਵਿਜ਼ਿਟ ਕਰੋ ਤੇ ਹੋ ਸਕਦਾ ਵੀ ਤੁਹਾਡੇ ਵਾਸਤੇ ਕੋਈ ਮਤਲਬ ਦੇ ਪ੍ਰੋਡਕਟ ਜਾਂ ਚੀਜ਼ਾਂ ਜਿਹੜੀਆਂ ਨੇ ਇੰਜੀਨੀਅਰਿੰਗ ਦੇ ਨਾਲ ਰਿਲੇਟਡ ਵੀ ਮਿਲ ਸਕਦੀਆਂ ਨੇ ਤੁਹਾਨੂੰ ਉਹਦੇ 'ਚ। ਸੋ ਸਿੰਬੋ ਇੰਜੀਨੀਅਰਿੰਗ ਨੂੰ ਵੀ ਯਾਦ ਰੱਖੋ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ। ਥੈਂਕ ਯੂ।
1: The time is 8 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
4: ओहो आज फेर नहीं लोड मिलया
5: की होया
4: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
5: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 587-832-1208 या रमन वड़ैच 780-753-0001 सोनिक इंश्योरेंस
6: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
7: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
6: ਮਰਸੀਡੀਜ਼ ਬੈਂਸ ਕੰਟਰੀ ਹਿਲਸ
8: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
9: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
10: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ

0: सिंधु नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
1: अपने घर का दूजा ना आया सुकून ते कैनेडा च घर खरीदना एक वड्डी चुनौती।
2: घर खरीदने तो पहला इत्मीनान नाल किसे प्रोफेशनल दी सलाह जरूर लाओ।
1: वधिया घर खरीदना पैसे बचाने ने, सिरदर्दी तो भी बचना ते याद कर लो एक नाम मनदीप सिंह गिल।
2: सिर्फ घर खरीदने ले ही नहीं बल्कि बेचना भी होवे ता बिल्कुल सही सलाह देणगे मनदीप सिंह गिल।
1: घर खरीदने ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
2: ਜੋਗ ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਇਸੇ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835। ਬਾਏ ਬਾਏ।
4: جی السلام نمستے سر سکال آداب یا علی مدد، میں آپ کو ہوسٹ جلال کی خدمات حاضر، آپ سے سن رہے ہیں دیکھ بھی رہے ہیں سلام نمستے کیلگری آن ریڈیو سو سنگم 94.7 ایف ایم۔ آج ہی منگل کا دن ہے تو جو ہمارا ریگولر شو ہوتا ہے ایوری ٹیوزڈے سلام نمستے کیلگری اونلی آن ریڈیو سو سنگم آپ کی خدمت میں حاضر ہے، اور آئی ایم شیور کہ آپ سب اچھے ہوں گے، ٹھیک ہوں گے۔ آپ کا ہفتہ جو ہے بہت اچھا گزرا ہوگا، ویدر آج کل تھوڑا اچھا ہے یہاں پہ، یس ویدر بہت اچھا ہے۔ اپنا پچھلے ہفتے میں نے جو ہے وینکور میں نے جو ہے اپنا مجھے اپنا میرے بھتیجے کی شادی میں میں گیا تھا، تو آئی جسٹ وانٹ ٹو سے کپل آف ورڈز ٹو آور گڈ فرینڈ فرام دا ہرٹس جو ہے رینٹل کار، ان کی سروس جو تھی اسپیشلی جو ڈاؤن ٹاؤن لوکیشن ہے لائک آن ففتھ ایونیو رائٹ اکراس فرام دا ٹیلس اولڈ بلڈنگ، تو انہوں نے ان کی جو سروس ہے ماشاء اللہ بہت ہی سوپر ڈوپر تھی۔ اگر آپ نے گاڑی کچھ بھی رینٹ کرنا ہو تو ہرٹس رینٹل کار رائٹ آن لائک جو ہے رائٹ ان ڈاؤن ٹاؤن آن ففتھ ایونیو، اور جس نے ہمیں سروس دی تھی وہ تھے ہمارے سبیس، آبلی سبیت یا سبیت ہمارے جو ہے بنگلہ دیشی بھائی ہیں، تو ان کی سروس سے اور

0: Beautiful track Ardo Karam by Nabeel Shaukat and one and only Sana Marwi jo ki Marshall kal gaye aane wali ji apne Rizwan bhai
1: ji aapke platform se main thank karna chahunga
0: yes,
1: sabse pehle Jalal bhai aapka thank you hamare media partner banne ka hamare radio partner media partner aur hamare show ke MC banne ka
0: oh yes
1: chale dusra dusra main kya kehte hain hamare sath aur bhi bahut sare aise log hote hain jo hamare background pe kaam karte hain hamari marketing ke liye videos banate hain और उसको पोस्ट करते हैं अपने पेज से काफी हमें टाइम देते हैं और हमारे उनसे कंटिन्यूअस कम्युनिकेशन रहती है हम उनसे एडवाइसेस भी लेते हैं क्योंकि वो बहुत अरसे से ये काम कर रहे हैं उसमें मैं मरियम ज़ेब का नाम लूंगा
0: जी
1: कि उन्होंने हमारा पिछले इवेंट पे बहुत साथ दिया था और अभी भी हमारे साथ वो इस इवेंट में हमारे चीजों में हमारे शामिल है
0: नाइस
1: और इसके अलावा बहुत सारे लोग थे हमारे साथ पिछले इवेंट में लेकिन समर की मसरूफियत है बहुत सारे लोग ज़बर नहीं है हमारे साथ जिन्होंने हमारा पहले साथ दिया उनका भी थैंक यू और जो लोग अभी हमारे अपनी मसरूफियत के साथ नहीं है तो हम नेक्स्ट इवेंट में उनको साथ रखेंगे जैसे फारिग होंगे तो बस ये मैंने आपके प्लेटफॉर्म पे कहना चाहता
0: हूं थैंक यू तो लेते हैं छोटा सा ब्रेक के बाद विल बी राइट बैक अगेन वी आर टॉकिंग अबाउट जो है सना मारवी जो कि अगस्त 3rd को इनका शो होने जा रहा है लाइव इन गैलरी एट मूनलाइट बैंकेट हॉल अगस्त की 3rd को और डोर्स ओपन है
1: 6 p.m.
0: Doors open at 6 p.m.
1: टाइम पे शो होगा 6 p.m.
0: Yes.
1: पे वहाँ आए 7 p.m. पे हमारा शो स्टार्ट होगा और हम लोग टाइम के बहुत पाबंद हैं
0: Yes, we have to. तो मिलते हैं एक छोटे से ब्रेक के बाद
2: ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
4: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ

0: 112 अरुण कौशल मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदन लई गौरव शर्मा नू शोरूम च जाके मिलो जा फिर फोन कर लो 403-903-6757।
0: मर्सिडीज बेंज कंट्री हिल्स।
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
8: जी वेलकम बैक टू सलाम नमस्ते ख्याल की और रेडियो से संगम 94.7 FM। आज हम बात करें सनम मारवी की, जो कि बड़ा नाम है पाकिस्तान का। वो हमेशा कैलगरी आ रही हैं। अगस्त 3 को उनका लाइव शो होने जा रहा है एट द मूनलाइट बैंक्वेट हॉल, जिसको ऑर्गेनाइज करवा रहे हैं वेस्टविल एंटरटेनमेंट, जो कि हमारे रिजवान भाई, राहिल भाई और अशर भाई यहाँ पर नहीं है, लेकिन यहाँ पर दो मौजूद है, राहिल एंड रिजवान भाई यहाँ पर मौजूद है और एज माई स्पेशल गेस्ट। तो आप टिकट लेनी है, यू हैव टू गेट अ टिकट, और उसका टिकट जो है जस्ट लिंक्स वगैरह एवरीथिंग इज ऑन द फेसबुक। आप अगर उसको सर्च करें या तो मेरे फेसबुक पर जाएं राइट नाउ, तो आज का जो शो है उसी के जो है कमेंट्स में जो है अपना लिंक भी लगा हुआ है। हमें जो है रात भी देख रही है फ्रॉम एडमिंटन। हाँ जी, हेलो, थैंक यू सो मच। अशर भाई भी देख रहे हैं। ओह, देयर वी गो, अशर भाई हमें देख रहे हैं ऑल द वे। हुमैरा फलक भी हमें देख रही है, जुनैद खान भी हमें देख रहे हैं। थैंक यू सो मच एवरीवन फॉर ज्वाइनिंग अस फॉर द वेरी वेरी स्पेशल शो फॉर द वेरी स्पेशल आर्टिस्ट सनम मारवी। जी रिजन भाई, और क्या डिटेल्स आज क्या और शेयर करना चाहेंगे?
9: जी डिटेल्स में मैं बताऊंगा कि अभी हमारे पास स्पॉन्सर्स के सिल्वर स्पॉन्सर के स्पॉट्स खाली हैं।
8: जी
9: वो अगर करना चाहें तो जो उसमें आना चाहे, जो वेंडर्स अपना नाम देना चाहे। राहिल भैया बताएं कि टिकटो का हमने क्या सिस्टम रखा है कि वेंडर्स का नाम कैसे जाता है उसमें?
10: सो बेसिकली जब हम से आप कोई टिकट बाय करेंगे तो ईमेल आपकी जाएगी टिकट के, और साथ में जो स्पॉन्सर्स हैं उसकी डिटेल भी एज अ मार्केटिंग हम भेजते हैं, जिसमें सिल्वर्स एंड गोल्ड बोथ हैं। इसके अलावा हम सिल्वर्स और सिल्वर और जितने भी स्पॉन्सर्स होंगे उनको हम मार्केट करेंगे अपने शो में थ्रू डिफरेंट मीन्स, जिसमें हमारा बेसिकली स्टेज पे ऐलान भी किया जाएगा। इसके अलावा हमारी जो स्क्रीन्स हैं उसके ऊपर उनके लोगो डिस्प्ले होंगे। सो I think it's a best way to market.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ

0: founder of YYC Home Care Services di and main paramedic by profession. At YYC Home Care Services, assi karande vich home care provide karde ha jide vich assi sarkar nu sidha bill karde ha under client directed home care invoice program. Ede layi government funding hegi ha, ode layi tuhanu koi vi questions hon tusi sanu phone kar sakde ha 8257600983 te. Thank you.
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ ਆਰਈਐਸਪੀ ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
3: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਮੰਗਲਵਾਰ ਜੁਲਾਈ ਮਹੀਨੇ ਦੀ 14 ਤਰੀਕ

0: ਸੰਨ 2026 ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਇਸ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਸੋਮਵਾਰ ਤੋਂ ਸ਼ੁੱਕਰਵਾਰ ਅਤੇ ਪ੍ਰੋਗਰਾਮ ਵਿੱਚ ਵੀ ਉਹਨਾਂ ਨਾਲ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਜੀ। ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲਈਏ, ਇਸ ਵੇਲੇ 21 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ, ਬਦਲਵਾਈ ਹੈ। ਕੱਲ੍ਹ ਨੂੰ 26 ਅਤੇ ਹਲਕੀ ਫੁਲਕੀ ਬਾਰਿਸ਼ ਵੀ ਹੋ ਸਕਦੀ ਹੈ, ਉਸ ਤੋਂ ਅਗਲੇ ਦਿਨ 27 ਅਤੇ ਹਲਕੀ ਫੁਲਕੀ ਬਾਰਿਸ਼, ਫਿਰ 28-29 ਅਤੇ 30 ਦੇ ਲਾਗੇ ਟੈਂਪਰੇਚਰ ਜਿਹੜਾ ਹੈ ਜੀ ਵੀਕਐਂਡ ਤੱਕ ਜਾਣ ਦੀ ਸੰਭਾਵਨਾ ਹੈ। ਮੌਸਮ ਵੈਸੇ ਆਮ ਤੌਰ 'ਤੇ ਜ਼ਿਆਦਾ ਕਰਕੇ ਖੁਸ਼ਕ ਰਹੇਗਾ, ਕਿਤੇ ਕਿਤੇ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਸਭ ਤੋਂ ਬੈਸਟ ਰੇਟ ਲੈਣੇ ਹੋਣ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰ ਲਓ, ਜਿਨ੍ਹਾਂ ਦਾ ਫੋਨ ਹੈ 587-832-1208 5878321208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਜਿਹੜੀ ਕੰਪਨੀ ਹੈ ਜੀ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਨੂੰ ਸਾਂਭ ਸੰਭਾਲ ਦੀ ਜ਼ਰੂਰਤ ਹੈ, ਕੇਅਰ ਦੀ ਜ਼ਰੂਰਤ ਹੈ, ਤੇ ਇਹ ਕੰਪਨੀ ਕੰਮ ਕਰੇਗੀ। ਵੀਰਪਾਲ ਕੌਰ ਹੋਰਾਂ ਦਾ ਫੋਨ 825-760-0983। ਪੰਜਾਬੀ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਇਹਨਾਂ ਦਾ ਸਟਾਫ ਕਰੇਗਾ, ਬੋਲੇਗਾ ਪੰਜਾਬੀ, ਅਤੇ ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ। ਓਸੇ ਸਮਾਈਲ ਮੈਡੀਕਲ ਕਲੀਨਿਕ ਜਿੱਥੇ ਕਿ ਕਿਸੇ ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈ, ਮਾਹਰ ਡਾਕਟਰ ਨੇ ਇਹਨਾਂ ਦੇ ਕੋਲ ਸਨਰਿਜ ਏਰੀਆ ਹੈ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਅਤੇ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਜੀ। ਓਸੇ ਸਮਾਈਲ ਮੈਡੀਕਲ ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ। ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ 403-903-7753 'ਤੇ ਕਾਲ ਕਰ ਲਓ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਰ ਇੰਸ਼ੋਰੈਂਸ ਕਰਦੇ ਨੇ, ਫੋਨ ਨੰਬਰ ਹੈ 403-404-3500। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਅਤੇ 24 ਘੰਟੇ ਇਹ ਖੁੱਲ੍ਹਦਾ ਹੈ, ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ। 40 ਤੋਂ ਵੱਧ ਆਈਟਮਾਂ ਦਾ ਬ੍ਰੇਕਫਾਸਟ ਤੋਂ ਲੈ ਕੇ ਲੰਚ ਬੁਫੇ ਹੁੰਦਾ ਹੈ ਜੀ। 40 ਤੋਂ ਵੱਧ ਮਹਿਮਾਨਾਂ ਲਈ ਪ੍ਰਾਈਵੇਟ ਡਾਈਨਿੰਗ ਲਈ ਵੀ ਅਵੇਲੇਬਿਲਟੀ ਹੈ ਅਤੇ ਸਿਟੀਸਕੇਪ ਲੈਂਡਿੰਗ ਦੇ ਵਿੱਚ ਹੈ ਜੀ। 403-936-7777 ਇਹਨਾਂ ਦਾ ਫੋਨ ਨੰਬਰ ਹੈ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ, ਜਿੱਥੇ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋ ਕੀਤੀਆਂ ਜਾਂਦੀਆਂ ਨੇ, ਫੈਮਿਲੀ ਅਤੇ ਬੱਚਿਆਂ ਦੀਆਂ ਫੋਟੋ ਪੋਰਟਰੇਟਸ ਵੀ ਕੀਤੇ ਜਾਂਦੇ ਨੇ। 403-947-0060 4039470060। ਰੇਡੀਓ ਸਰਸੰਗਮ 94.7 FM 'ਤੇ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਹਾਜ਼ਰ ਨੇ। ਪੰਨੂ ਸਾਹਿਬ ਜੀ, ਪੰਨੂ ਸਾਹਿਬ ਜੀ ਆਇਆਂ ਜੀ, ਸਤਿ ਸ਼੍ਰੀ ਅਕਾਲ।
1: ਸ਼ੁਕਰੀਆ ਕੁਲਦੀਪ ਜੀ, ਸਤਿ ਸ਼੍ਰੀ ਅਕਾਲ।
0: ਪੰਨੂ ਸਾਹਿਬ, ਸਾਉਣ ਮਹੀਨੇ ਦੀ ਸ਼ੁਰੂਆਤ ਹੋਣ ਵਾਲੀ ਹੈ ਜਾਂ ਹੋ ਗਈ ਹੈ, ਤੇ ਕਿਹੋ ਜਿਹੇ ਹਾਲਾਤ ਨੇ? ਬਰਸਾਤ ਕੋਈ ਲੱਗੀ ਪੰਜਾਬ ਵਿੱਚ? ਚੰਗੀ ਬਾਰਿਸ਼ ਹੋਈ ਕੋਈ?
1: ਥੋੜੀ ਬਹੁਤ ਕਿਣਮਿਣ ਜੀ ਹੋ ਜਾਂਦੀ ਹੈ, ਹਟ ਜਾਂਦੀ, ਹੋ ਜਾਂਦੀ, ਹਟ ਜਾਂਦੀ ਹੈ। ਪਰਸੋਂ ਚੌਥ ਤੇ ਪਤਾ ਲੱਗਾ ਸੀ ਕਿ ਮੌਨਸੂਨ ਆਪਣੇ ਰਸਤੇ ਤੋਂ ਭਟਕ ਗਿਆ, ਆ ਗਿਆ, ਫਿਰ ਕਵਰ ਆ ਗਈ ਤੇ ਨਹੀਂ ਭਟਕੀ ਜੀ, ਇੱਥੇ ਹੀ ਉਹ ਭੁਲੇਖਾ ਹੀ ਪਿਆ ਸੀ। ਸਾਡਾ ਜਿਹੜਾ ਮੌਸਮ ਵਿਭਾਗ ਆ ਉਹ ਵੀ ਏਦਾਂ ਦਾ ਕਿ ਉਹਨੂੰ ਆਪ ਨੂੰ ਪਤਾ ਨਹੀਂ ਲੱਗਦਾ ਵੀ ਕੀ ਹੈ ਕੀ ਨਹੀਂ। ਤੇ ਇਹਨਾਂ ਹਾਲਾਤ ਦੇ ਵਿੱਚ ਕਦੇ ਸਾਨੂੰ ਜਾਪਦਾ ਕਿ ਮੌਨਸੂਨ ਆ ਗਈ, ਕਦੇ ਜਾਪਦਾ ਕਿ ਨਹੀਂ ਐਵੇਂ ਛੜਕ ਕੇ ਜੇ ਮੌਨਸੂਨ ਨਹੀਂ ਆਈ ਅਜੇ। ਉਹ ਸਾਰਾ ਚੱਕਰ ਜਿਹੜਾ ਉਹਦੇ ਚ ਅਸੀਂ ਵੇਖਦੇ ਹਾਂ ਕਿ ਨਾ ਤਾਂ ਲੋਕ ਮੌਨਸੂਨ ਆਈ ਦੇ ਹਿਸਾਬ ਨਾਲ ਕੰਮ ਕਰਦੇ ਆ ਤੇ ਨਾ ਮੌਨਸੂਨ ਮੁੜ ਗਈ ਦੇ ਹਿਸਾਬ ਨਾਲ, ਵਿੱਚ ਵਿਚਾਲੇ ਫਸੇ ਪਿਆ। ਉਦਾਂ ਲੋਕਾਂ ਨੂੰ ਚਿੰਤਾ ਕਿ ਜੇ ਇਕਦਮ ਬਾਰਿਸ਼ਾਂ ਸ਼ੁਰੂ ਹੋ ਗਈਆਂ ਤੇ ਨਦੀਆਂ ਨਾਲਿਆਂ ਦੀ ਖੜਾਈ ਅਜੇ ਤੱਕ ਬਹੁਤੀ ਨਹੀਂ ਹੋਈ, ਬਸ ਜਿੱਥੋਂ ਮਾਈਨਿੰਗ ਕਰਨੀ ਸੀ ਉੱਥੋਂ ਰੇਤ ਬਜਰੀ ਕੱਢੀ ਹੈ, ਬਾਕੀ ਸਭ ਉਦਾਂ ਦੱਸਦੇ ਹਾਂ।
0: ਠੀਕ ਹੈ ਜੀ ਪੰਨੂ ਸਾਹਿਬ, ਫਿਰ ਅਸੀਂ ਜਿਹੜਾ ਅਗਲੇ ਮੁੱਦੇ ਤੇ ਗੱਲ ਕਰਦੇ ਹਾਂ ਜੀ। ਪੰਜਾਬ ਕਾਂਗਰਸ ਦੇ ਵਿੱਚ ਰੌਲਾ ਰੱਪਾ ਲਗਾਤਾਰ ਜਾਰੀ ਹੈ ਤੇ ਕਨਸੋਆਂ ਇਹ ਨੇ ਕਿ ਸ਼ਾਇਦ ਰਾਜਾ ਵੜਿੰਗ ਨੂੰ ਹਟਾ ਦਿੱਤਾ ਜਾਵੇ ਜਾਂ ਅਸਤੀਫਾ ਦੇ ਦੇਣ, ਕਿਉਂਕਿ ਚੰਨੀ ਧੜਾ ਭਾਰੂ ਹੁੰਦਾ ਜਾਪ ਰਿਹਾ ਜੀ, ਕੀ ਕਹਿੰਦੇ ਹੋ ਤੁਸੀਂ?
1: ਦੋਵੇਂ ਗੱਲਾਂ ਨੇ ਅਜੇ ਤੱਕ ਸੈਂਟਰ ਇਹਨਾਂ ਦੀ ਹਾਈਕਮਾਂਡ ਇਸ ਗੱਲ ਤੇ ਕਿ ਅਸੀਂ ਇਸ ਤਰ੍ਹਾਂ ਦੀ ਬਗਾਵਤ ਨਹੀਂ ਚੱਲਣੀ, ਜੇ ਅਸੀਂ ਬਗਾਵਤਾਂ ਮੰਨਣ ਲੱਗ ਪਏ ਤੇ ਇਹਦਾ ਨੁਕਸਾਨ ਹੋਊਗਾ ਇੱਕ ਥਾਂ ਦੂਜੇ ਥਾਂ ਸਭ ਥਾਵਾਂ ਤੇ। ਉਹ ਇੱਥੇ ਆ ਗਿਆ ਕਿ ਅਸੀਂ ਪ੍ਰਧਾਨ ਤੇ ਉਸੇ ਨੂੰ ਰੱਖਣਾ, ਇਹਨਾਂ ਨੂੰ ਹੋਰ ਛੋਟਾਂ ਚਾਹੀਦੀਆਂ ਤੇ ਦੇ ਦਿੰਦੇ ਹਾਂ। ਹੋਰ ਛੋਟਾਂ ਕੀ ਦੇਣਗੇ, ਇਹ ਜਿਹੜੀਆਂ ਛੋਟਾਂ ਮੰਗਦੇ ਆ ਉਹਨਾਂ ਤੋਂ ਸਭ ਤੋਂ ਪਹਿਲੀ ਗੱਲ ਇਹ ਕਿ ਅਮਰਿੰਦਰ ਰਾਜੇ ਨੂੰ ਇਹ ਕਹਿੰਦੇ ਆ

0: ਸਮਝੌਤਾਬਾਜ਼ੀ ਤੇ ਇਹਨਾਂ ਨੇ ਕਿਹੜੇ ਸਮਝੌਤੇ ਨੀ ਕੀਤੇ, ਸਮਝੌਤੇ ਤੇ ਇਹਨਾਂ ਚੋਂ ਕਈਆਂ ਨੇ ਇਸ ਤਰ੍ਹਾਂ ਦੇ ਬੜੇ ਕੁੜੇ ਕੀਤੇ ਹੋਏ ਆ। ਉਹਦਾ ਕਰਕੇ ਹਰ ਕੋਈ ਇੱਕ ਦੂਸਰੇ ਨੂੰ ਨਿੰਦੀ ਜਾਂਦਾ। ਅਜੇ ਤੱਕ ਦੀਆਂ ਸਥਿਤੀਆਂ ਤੇ ਹੋਈ ਹੈ ਕਿ ਇੱਕ ਦੋ ਅਖਬਾਰਾਂ ਨੇ ਲਿਖਿਆ ਕਿ ਰਾਜਾ ਵੜਿੰਗ ਲਾਇਆ ਜਾ ਰਿਹਾ, ਦੂਸਰੀਆਂ ਅਖਬਾਰਾਂ ਨੇ ਲਿਖਿਆ ਕਿ ਰਾਜਾ ਵੜਿੰਗ ਬਿਲਕੁਲ ਨੀ ਲਾਇਆ ਜਾ ਰਿਹਾ, ਇਹ ਸਿਰਫ ਖਬਰ ਫੈਲਾਈ ਜਾ ਰਹੀ ਹੈ ਕਿ ਰਾਜਾ ਵੜਿੰਗ ਲਾਇਆ ਜਾ ਰਿਹਾ। ਉਹਨੂੰ ਕਿਸੇ ਨੇ ਨੀ ਲਾਉਣਾ, ਹੁਣ ਲਾਉਣਾ ਕਿ ਨਹੀਂ ਲਾਉਣਾ ਇਹ ਉਹਨਾਂ ਦੀ ਪਾਰਟੀ ਦਾ ਭਾਵੇਂ ਅੰਦਰੂਨੀ ਮੈਟਰ ਆ। ਫਿਰ ਵੀ ਜਿੱਦਾਂ ਦੀ ਚਰਚਾ ਚੱਲ ਗਈ ਉਹਦੇ ਚੋਂ ਤਾਂ ਇੰਜ ਲੱਗਦਾ ਸਾਫ ਹੀ ਤੇ ਇਹ ਜਿਵੇਂ ਮੀਡੀਆ ਚ ਦੋਵੇਂ ਗਰੁੱਪ ਆਪੋ ਆਪਣੀ ਖਬਰ ਫੈਲਾ ਰਹੇ ਹਨ ਤੇ ਉਸ ਖਬਰ ਫੈਲਾਉਣ ਦੇ ਚੱਕਰ ਵਿੱਚ ਪਾਰਟੀ ਦਾ ਇਮੇਜ ਵੀ ਖਰਾਬ ਕਰ ਰਹੇ ਹਨ। ਉਦਾਂ ਅੱਜ ਦੀ ਤਰੀਕ ਵਿੱਚ ਵੀ ਪੰਜਾਬ ਵਿੱਚ ਰਾਜ ਕਰਦੀ ਆਮ ਆਦਮੀ ਪਾਰਟੀ ਦੇ ਮੁਕਾਬਲੇ ਦੀ ਜੇ ਟੱਕਰ ਦੀ ਕੋਈ ਧਿਰ ਸਮਝੀ ਜਾਂਦੀ ਹੈ ਤੇ ਉਹ ਕਾਂਗਰਸ ਹੈ, ਕਿਉਂਕਿ ਅਕਾਲੀ ਆਪਣੇ ਜਗਨ ਚ ਬੜੀ ਬੁਰੀ ਤਰ੍ਹਾਂ ਰੁੱਝੇ ਉਲਝੇ ਪਏ ਆ, ਭਾਜਪਾ ਜੇ ਤੱਕ ਪੂਰੇ ਪੈਰ ਨਹੀਂ ਲਾ ਸਕੀ ਤੇ ਜੇ ਕਾਂਗਰਸੀ ਇਸੇ ਤਰ੍ਹਾਂ ਕਪੱਤ ਕਰਦੇ ਰਹੇ ਤੇ ਨੁਕਸਾਨ ਕਹਾਉਣਗੇ। ਉਦਾਂ ਕੱਲ ਦੀਆਂ ਜਿਹੜੀਆਂ ਰਿਪੋਰਟਾਂ ਉਹ ਇਹੋ ਦੱਸਦੀਆਂ ਕਿ ਰਾਹੁਲ ਗਾਂਧੀ ਨੇ ਆਉਂਦਿਆਂ ਸਾਰੀ ਮੀਟਿੰਗ ਲਾਈ, ਮੀਟਿੰਗ 5-6 ਘੰਟੇ ਚੱਲੀ ਹੈ, ਇੰਨੀ ਲੰਮੀ ਮੀਟਿੰਗ ਚੱਲਦੀ ਚ ਮੁੱਦਾ ਇੱਕੋ ਹੀ ਸੀ ਵੀ ਕਿਹੜੇ ਕਿਹੜੇ ਹਲਕੇ ਦੀ ਕੀ ਸਥਿਤੀ ਹੈ, ਜੇ ਰਾਜੇ ਵੜਿੰਗ ਨੂੰ ਲਾ ਦੀਏ ਤੇ ਉੱਥੇ ਕੌਣ ਆਊ, ਉਹਦਾ ਇਹਨਾਂ ਹਲਕਿਆਂ ਤੇ ਕਿਹੜੇ ਕਿਹੜੇ ਤੁੱਕੀ ਹੈ ਸਰਪੂ, ਇਹਦੇ ਨਾਲ ਰਾਜੇ ਵੜਿੰਗ ਦੇ ਕੌਣ ਕੌਣ ਲੋਕ ਨੇ, ਜਿਹੜੇ ਲੋਕ ਇਹਦੇ ਨਾਲ ਨੇ ਉਹਨਾਂ ਦੇ ਪਿੱਛੇ ਕਿੰਨੇ ਕੁ ਲੋਕ ਨੇ, ਉਹਨਾਂ ਦਾ ਆਧਾਰ ਕਿੰਨਾ ਕਿਆ, ਫਲਾਨਾ ਲੀਡਰ ਰੁੱਸ ਗਿਆ ਤੇ ਉਹ ਨੁਕਸਾਨ ਕਿੰਨਾ ਕਰ ਸਕਦਾ ਵੱਖ ਹੋ ਕੇ, ਤੇ ਫਲਾਨਾ ਜੇ ਟਿਕਿਆ ਰਵੇ ਉਹ ਕਿਸੇ ਪਾਸੇ ਨਹੀਂ ਲੱਗਦਾ ਅੰਦਰ ਬਈ ਢਲੜੀ ਜਾਵੇ ਉਹ ਕਿੰਨਾ ਕੁ ਨੁਕਸਾਨ ਕਰ ਸਕਦਾ। ਏਦਾਂ ਦੇ ਸਾਰੇ ਮੁੱਦਿਆਂ ਦੇ ਉੱਤੇ 5-6 ਘੰਟੇ ਉਹ ਲੱਗੇ ਰਹੇ ਹਨ ਤੇ ਜਿੱਦਾਂ ਕਾਂਗਰਸ ਹਾਈਕਮਾਂਡ ਦਾ ਅੱਜ ਕੱਲ ਆਮ ਰੁਝਾਨ ਹੈ ਕਿ ਉਹ ਲੱਗੇ ਰਹਿੰਦੇ ਨਿਬੇੜਦੇ ਕੁਛ ਨੀ, ਕੱਲ ਵੀ ਕੁਝ ਨਿਬੇੜ ਨਹੀਂ ਸਕੇ। ਹੁਣ ਪਤਾ ਲੱਗਾ ਕਿ ਚੰਨੀ ਧੜਾ ਜਿਹੜਾ ਉਹ ਦਿੱਲੀ ਜਾਣ ਦੀ ਤਿਆਰੀ ਚੈੱਕ ਕਰਨੀ, ਉੱਥੇ ਜਾ ਕੇ ਮਿਲ ਕੇ ਆਉਣਾ, ਇੱਕ ਵਾਰੀ ਸਾਰੀ ਗੱਲ ਉੱਥੇ ਦੱਸਣੀ ਹੈ। ਜੇ ਇਹ ਧੜਾ ਉੱਥੇ ਜਾ ਕੇ ਦੱਸਦਾ ਉਹ ਮੁੜ ਕੇ ਦੂਜੇ ਧੜੇ ਨੂੰ ਵੀ ਸੱਦਣਗੇ ਕਿ ਤੁਸੀਂ ਆਪਣਾ ਪੱਖ ਪੇਸ਼ ਕਰੋ। ਏਦਾਂ ਕਰਦਿਆਂ ਕਰਦਿਆਂ ਮੈਨੂੰ ਲੱਗਦਾ ਇਹਨਾਂ ਤੋਂ ਇਲੈਕਸ਼ਨ ਤੱਕ ਵੀ ਇਹ ਮਾਮਲਾ ਨਿਬੇੜਿਆ ਨਹੀਂ ਜਾਣਾ। ਜੇ ਏਦਾਂ ਹੀ ਲਮਕਾਉਂਦੇ ਰਹੇ ਤੇ ਫਿਰ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਚ ਇਹ ਪਛੜ ਵੀ ਸਕਦੇ।
1: ਅਸੀਂ ਜਰਾ ਹੁਣ ਅਗਲੇ ਮੁੱਦੇ ਦੀ ਗੱਲ ਕਰਦੇ ਹਾਂ ਜੀ ਕਿ ਰੌਲਾ ਰੱਪਾ ਐਸ ਆਈ ਆਰ ਦਾ ਪੈ ਰਿਹਾ ਜਾਂ ਪਿਆ ਜਿਹੜਾ ਪਹਿਲਾਂ, ਲੇਕਿਨ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਠੀਕ ਠਾਕ ਚੱਲ ਰਿਹਾ ਜਿਹੜਾ ਕੰਮ ਹੋ ਰਿਹਾ। ਸਰਕਾਰੀ ਮੁਲਾਜ਼ਮ ਮੈਂ ਦੇਖ ਰਿਹਾ ਬੜੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਨੇ। ਐਸ ਆਈ ਆਰ ਕਿਵੇਂ ਚੱਲ ਰਹੀ ਹੈ ਤੇ ਐਨ ਆਰ ਆਈਆਂ ਲਈ ਕੀ ਸੁਨੇਹਾ ਜੀ, ਇਹ ਜਰਾ ਸਾਨੂੰ ਦੱਸੋ।
0: ਦੇਖੋ ਇੱਕ ਤਾਂ ਇਹ ਹੈ ਕਿ ਐਸ ਆਈ ਆਰ ਦਾ ਮੈਂ ਵੀ ਵਿਰੋਧੀ ਸਾਂ, ਕਾਂਗਰਸ ਵੀ ਵਿਰੋਧੀ ਸੀ, ਆਮ ਆਦਮੀ ਪਾਰਟੀ ਵੀ, ਸਾਰੇ ਵਿਰੋਧੀ ਸੀ, ਮੈਂ ਅੱਜ ਵੀ ਵਿਰੋਧੀ ਹਾਂ। ਪਰ ਦੂਸਰਾ ਪੱਖ ਵੀ ਕਈਆਂ ਗੱਲਾਂ ਦਾ ਕੁਲਦੀਪ ਜੀ ਅਸੀਂ ਵਿਰੋਧ ਕਰਦੇ ਹਾਂ, ਪਰ ਜੇ ਵਿਰੋਧ ਦੇ ਬਾਵਜੂਦ ਉਹ ਲਾਗੂ ਹੋ ਜਾਏ ਤੇ ਫਿਰ ਅਸੀਂ ਉਸ ਸਕੀਮ ਤੋਂ ਉਸ ਕਾਨੂੰਨ ਤੋਂ ਲਾਂਭੇ ਨਹੀਂ ਜਾ ਸਕਦੇ, ਮੰਨਣਾ ਤੁਹਾਨੂੰ ਪੈਣਾ ਹੁੰਦਾ। ਜਦੋਂ ਆਧਾਰ ਕਾਰਡ ਆਇਆ ਸੀ ਭਾਜਪਾ ਵਾਲਿਆਂ ਨੇ ਸਭ ਤੋਂ ਵੱਧ ਪ੍ਰਚਾਰ ਕੀਤਾ ਸੀ ਕਿ ਇਹ ਆਧਾਰ ਕਾਰਡ ਨਹੀਂ, ਇਹ ਕਾਂਗਰਸ ਪਾਰਟੀ ਦਾ ਫਰਾਡ ਕਾਰਡ। ਤੇ ਜਦੋਂ ਇਹ ਆ ਗਏ ਇਹਨਾਂ ਨੇ ਉਹਨੂੰ ਇੰਨੇ ਚੰਗੀ ਤਰ੍ਹਾਂ ਲਾਗੂ ਕੀਤਾ ਕਿ ਬੈਂਕ ਅਕਾਊਂਟ ਆਧਾਰ ਕਾਰਡ, ਸਕੂਲ ਬੱਚਾ ਦਾਖਲ ਕਰਾਉਣਾ ਆਧਾਰ ਕਾਰਡ, ਜੇ ਬੱਚਾ ਉਸ ਹਟਾਉਣਾ ਤੇ ਆਧਾਰ ਕਾਰਡ, ਬੱਚੇ ਦਾ ਜਨਮ ਹੋਇਆ ਤੇ ਤਾਂ ਵੀ ਆਧਾਰ ਕਾਰਡ, ਜੇ ਕਿਸੇ ਦੀ ਮੌਤ ਹੋ ਗਈ ਤੇ ਤਾਂ ਵੀ ਆਧਾਰ ਕਾਰਡ, ਹਰ ਗੱਲ ਇਹ ਨਾ ਆਧਾਰ ਕਾਰਡ ਨਾਲ ਬੰਦ ਸੀ, ਪਾਸਪੋਰਟ ਵੀ ਆਧਾਰ ਕਾਰਡ ਨਾਲ ਬੰਦ ਕਰ, ਟਿਊਬਵੈਲ ਕਨੈਕਸ਼ਨ ਵੀ ਬੰਦ ਕਰ, ਮੁੜਕੇ ਨਾਲ ਲਾਗੂ ਆਪ ਕੀਤੇ ਸਭ ਤੋਂ। ਹੁਣ ਜਿਹੜਾ ਐਸ ਆਈ ਆਰ ਅਸੀਂ ਮੰਨੀਏ ਜਾਂ ਨਾ ਮੰਨੀਏ, ਇਹ ਜਿਹੜਾ ਪ੍ਰੋਸੈਸ ਚੱਲ ਪਿਆ ਇਹ ਚ ਸ਼ਾਮਿਲ ਤੇ ਸਾਨੂੰ ਸਾਰਿਆਂ ਨੂੰ ਹੋਣਾ ਪੈਣਾ। ਜਿਹੜਾ ਇਹ ਚ ਸ਼ਾਮਿਲ ਨਾ ਹੋਇਆ, ਜਿਹਦੀ ਵੋਟ ਕਨਫਰਮ ਨਾ ਹੋ ਸਕੀ ਐਸ ਆਈ ਆਰ ਚ ਲਿਖਤਾ, ਜਿਹਦੀ ਵੋਟ ਕਨਫਰਮ ਨਹੀਂ ਹੁੰਦੀ ਉਹਨੂੰ ਕੱਲ ਸਿਟੀਜ਼ਨਸ਼ਿਪ ਦੀਆਂ ਦੂਸਰੀਆਂ ਕਈ ਪ੍ਰੋਬਲਮ ਵੀ ਆਉਣਗੀਆਂ, ਕਿਉਂਕਿ ਅੱਜ ਫਿਰ ਵਿਦੇਸ਼ ਮਹਿਕਮੇ ਨੇ ਕਹਿਤਾ ਕਿ ਜਿਹੜਾ ਪਾਸਪੋਰਟ ਹੁੰਦਾ ਇਹ ਕੋਈ ਸਿਟੀਜ਼ਨਸ਼ਿਪ ਦਾ ਸਬੂਤ ਨਹੀਂ ਗਾ, ਇੰਡੀਅਨ ਸਿਟੀਜ਼ਨ ਐਕਟ ਜਿਹੜਾ ਉਹ ਹੋਮ ਮਿਨਿਸਟਰੀ ਅੰਡਰ

ਲਾਗੂ ਕਰਦੀ ਹੈ। ਇੰਡੀਅਨ ਪਾਸਪੋਰਟ ਐਕਟ ਉਹ ਵੱਖਰਾ ਕਾਨੂੰਨ ਹੈ, ਉਹਨੂੰ ਫੋਰਨ ਮਿਨਿਸਟਰੀ ਜਿਹੜਾ ਸਾਡਾ ਵਿਦੇਸ਼ ਮਹਿਕਮਾ ਉਹ ਸੰਭਾਲਦਾ, ਤੇ ਦੋਵਾਂ ਦੇ ਵਿੱਚ ਅੱਡੋ ਅੱਡ ਪ੍ਰੋਵੀਜ਼ਨ ਨੇ, ਇਸ ਕਰਕੇ ਸਿਟੀਜ਼ਨਸ਼ਿਪ ਤੇ ਪਾਸਪੋਰਟ ਦੋਵਾਂ ਨੂੰ ਇੱਕੋ ਨਾ ਮੰਨੋ। ਪਾਸਪੋਰਟ ਸਿਰਫ ਇੱਕ ਟਰੈਵਲ ਡਾਕੂਮੈਂਟ, ਜਿਹਨਾਂ ਲੋਕਾਂ ਕੋਲ ਪਾਸਪੋਰਟ ਨਹੀਂ ਹੁੰਦੇ ਜੇ ਐਮਰਜੈਂਸੀ ਜਾਣਾ ਪਵੇ ਤੇ ਉਹਨਾਂ ਨੂੰ ਫਿਰ ਟਰੈਵਲ ਡਾਕੂਮੈਂਟਸ ਮਿਲਦੇ ਆ, ਉਹਨਾਂ ਐਮਰਜੈਂਸੀ ਟਰੈਵਲ ਡਾਕੂਮੈਂਟਸ ਦੇ ਨਾਲ ਵੀ ਕੰਮ ਚੱਲੀ ਜਾਂਦਾ। ਉਹ ਕਹਿੰਦੇ ਜੀ ਉਹ ਟਰੈਵਲ ਡਾਕੂਮੈਂਟਸ ਦੇ ਵਿੱਚੋਂ ਇੱਕ ਟਰੈਵਲ ਡਾਕੂਮੈਂਟ ਤੇ ਪਾਸਪੋਰਟ ਹੁੰਦਾ, ਉਹਦਾ ਕਰਕੇ SIR ਕਰਾਉਣੀ ਤੇ ਸਾਰਿਆਂ ਨੂੰ ਪੈਣੀ। ਇੱਥੇ ਸਮੱਸਿਆਵਾਂ ਕੁਲਦੀਪ ਜੀ ਬਹੁਤ ਆਉਣਗੀਆਂ। ਮਿਸਾਲ ਦੇ ਤੌਰ ਤੇ ਉਹ ਕਹਿੰਦੇ ਆ ਕਿ 2003 ਦੀ ਆਪਣੀ ਵੋਟ ਦਿਓ, ਤੇ ਜੇ ਉਦੋਂ ਤੁਹਾਡੀ ਅਜੇ ਵੋਟ ਦੀ ਉਮਰ ਨਹੀਂ ਸੀ ਤੇ ਫਿਰ ਤੁਸੀਂ ਆਪਣੇ ਮਾਂ ਬਾਪ ਦੀ 2003 ਦੀ ਵੋਟ ਦਿਓ, ਉਹ ਦੱਸਣ ਕਿ ਸਾਡੀਆਂ ਵੋਟਾਂ ਸੀ ਤੇ ਸਾਡੇ ਬੱਚੇ ਜਿਹੜੇ ਆ ਇਹੋ ਹੀ ਨੇ, ਤਿੰਨ ਦੀ ਵੋਟ ਬਣਾਓ। ਤੇ ਉਹ ਕਹਿੰਦੇ ਉਸ ਬੇਸ ਤੇ ਤੁਹਾਡੇ ਉੱਥੇ ਵੋਟ ਬਣ ਜਾਏਗੀ ਨਵੇਂ ਸਿਰੋਂ। ਇਹਦੇ ਨਾਲ ਸਮੱਸਿਆ ਇਹ ਆਉਂਦੀ ਹੈ ਕਿ ਕਈ ਲੋਕਾਂ ਦੀ 2003 ਦੀ ਵੋਟ ਲੱਭਦੀ ਨਹੀਂ। ਮੇਰੇ ਕੋਲ ਇੱਕ ਪਰਿਵਾਰ ਆ ਗਿਆ, ਪਹਿਲਾਂ ਮੇਰੀ ਗਲੀ ਚ ਰਹਿੰਦੇ ਸੀ, ਉਹਨਾਂ ਦੀ ਵੋਟਾਂ ਲੱਭੇ, ਅਸੀਂ ਲੱਭਣ ਲੱਗੇ ਤੇ ਫਿਰ ਉੱਥੇ ਲੱਭੀ ਨਾ ਤੇ ਮੈਂ ਅਚਾਨਕ ਉਹਨਾਂ ਨੂੰ ਆਖਿਆ ਤੁਸੀਂ ਪਹਿਲਾਂ ਕਿੱਥੇ ਰਹਿੰਦੇ ਸੀ, ਉਹਨਾਂ ਉਹ ਮਹੱਲਾ ਦੱਸਿਆ। ਉਹ ਜਾ ਕੇ ਵੱਖਰੀ ਕੰਸਟੀਚੁਐਂਸੀ ਸੀ, ਅਸੀਂ ਜਲੰਧਰ ਸੈਂਟਰ ਵਿੱਚ ਆ, ਉਹ ਮਹੱਲਾ ਜਿਹੜਾ ਸੀ ਜਲੰਧਰ ਸੈਂਟਰ ਚ ਪੈਂਦਾ ਸੀ, ਉੱਥੋਂ ਪਤਾ ਕਰਾਇਆ ਤੇ ਉਹਨਾਂ ਦੇ ਸਾਰੇ ਪਰਿਵਾਰ ਦੀਆਂ ਵੋਟਾਂ ਲੱਭ ਗਈਆਂ, ਉਹਨਾਂ ਦੋ ਜੀਆਂ ਦੀ ਵੋਟ ਉੱਥੇ ਵੀ ਨਾ ਲੱਭੀ। ਤੇ ਸਮੱਸਿਆ ਇਹ ਬਣ ਗਈ ਕਿ ਉਹਨਾਂ ਦੀ ਵੋਟ ਕਿੱਥੋਂ ਲੱਭੋ। ਮੁੜ ਕੇ ਪਤਾ ਲੱਗਾ ਕਿ ਸਾਡੇ ਵਾਲਾ ਇਲਾਕਾ ਜਲੰਧਰ ਕੈਂਟ ਚ ਆਉਣ ਤੋਂ ਪਹਿਲਾਂ ਜਲੰਧਰ ਸਾਊਥ ਵਿੱਚ ਹੁੰਦਾ ਸੀ, ਪਰਿਵਾਰ ਉਹਨਾਂ ਜਲੰਧਰ ਸੈਂਟਰ ਚ ਰਹਿ ਗਿਆ, ਇਹ ਇੱਥੇ ਆਏ ਤੇ ਜਲੰਧਰ ਸਾਊਥ ਵਿੱਚ ਬਣ ਗਿਆ, ਪਰਿਵਾਰ ਉੱਥੇ ਜਲੰਧਰ ਸੈਂਟਰ ਸੀ, ਇਹਨਾਂ ਦੀਆਂ ਵੋਟਾਂ ਅਸੀਂ ਜਲੰਧਰ ਸਾਊਥ ਵਿੱਚੋਂ ਜਾ ਕੇ ਲੱਭੀਆਂ ਤੇ ਉੱਥੇ ਲੱਭ ਪਈਆਂ। ਉਹ ਕੰਪਿਊਟਰ ਦੱਸਦਾ ਕਿ ਉੱਥੇ ਵੋਟ ਹੈਗੀ ਹੈ। ਹੁਣ ਇਹਦੇ ਨਾਲ ਇਹਨਾਂ ਦੇ ਬੱਚਿਆਂ ਦੀਆਂ ਵੋਟਾਂ ਵੀ ਕਨਫਰਮ ਹੋ ਗਈਆਂ, ਸਰ ਗਿਆ ਕੁਝ ਨਾ ਕੁਝ। ਹੁਣ ਇਹ ਜਿਹੜਾ ਇਸ ਤਰ੍ਹਾਂ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਦੀ, ਖਾਸ ਕਰਕੇ NRI ਦੀ ਆ ਰਹੀ। ਮੈਨੂੰ ਕੱਲ ਆਸਟ੍ਰੇਲੀਆ ਤੋਂ ਇੱਕ ਮੁੰਡੇ ਦਾ ਫੋਨ ਆਇਆ, ਕਹਿੰਦਾ ਜੀ ਮੈਂ ਉੱਥੋਂ ਆਇਆ, ਮੇਰੀ ਵੋਟ ਹੈਗੀ ਸੀ, ਜਦੋਂ ਮੈਂ ਆ ਗਿਆ ਤੇ ਅਗਲੀ ਵਾਰੀ ਲੋਕ ਸਭਾ ਚੋਣ ਸੀ 2 ਸਾਲ ਪਹਿਲਾਂ, ਤੇਰੀ ਮੇਰੀ ਮਾਂ ਤੇ ਮੇਰੀ ਦਾਦੀ ਉੱਥੇ ਸੀ, ਉਹਨਾਂ ਨੇ ਆਖਿਆ ਕਿ ਮੁੰਡਾ ਸਾਡਾ ਹੀ ਹੈ ਵਿਦੇਸ਼ ਗਿਆ, ਤੇ ਉਹਨਾਂ ਨੇ ਜਿਹੜੇ ਵੋਟਾਂ ਬਣਾਉਣ ਵਾਲੇ ਸੀ ਉਹਨਾਂ ਨੇ ਆਖਿਆ ਵਿਦੇਸ਼ ਗਿਆ, ਉਹਨਾਂ ਮੇਰੀ ਵੋਟ ਕੱਟ। ਕਹਿੰਦਾ ਮੈਂ RTI ਚ ਪੁੱਛਿਆ ਮੇਰੀ ਵੋਟ ਕਿਉਂ ਕੱਟੀ ਹੈ, ਉਸ ਬੀਬੀ ਨੂੰ ਜਿਹੜੇ ਇੰਚਾਰਜ ਉਹਨੂੰ ਫੋਨ ਕਰਕੇ ਵੀ ਪੁੱਛਿਆ, ਉਹ ਕਹਿੰਦੀ ਜੀ ਵੋਟ ਤੁਹਾਡੀ ਕੱਟੀ ਗਈ, ਉਹਦਾ ਮੈਨੂੰ ਅਫਸੋਸ ਹੈ, ਤੁਸੀਂ ਨਵੇਂ ਸਿਰੋਂ ਬਣਾ ਲਓ, ਤੁਸੀਂ ਹੁਣ RTI ਚੁੱਕ ਹੀ ਲੈਣਾ। ਕਹਿੰਦਾ ਮੈਂ RTI ਪਾ ਪਾ ਕੇ ਕਾਨੂੰਨੀ ਤੌਰ ਤੇ ਪੁੱਛਿਆ ਕਿ ਮੇਰੀ ਵੋਟ ਕਿਉਂ ਕੱਟੀ ਗਈ, ਤੇ ਅਜੇ ਤੱਕ ਦੱਸਦੇ ਨੀ, ਦੱਸਦੇ ਇਸ ਕਰਕੇ ਨੀ ਕਿ ਗਲਤੀ ਕਰ ਬੈਠੇ, ਉਹ ਕੱਟ ਨਹੀਂ ਸਕਦੇ। ਹੁਣ ਉਹ ਕਹਿੰਦਾ ਮੇਰੀ ਵੋਟ ਦਾ ਕੀ ਬਣੂ, ਤੇ ਜੇ ਮੈਂ ਨਾ ਬਣਾਵਾਂ ਤੇ ਮੇਰੇ ਅਧਿਕਾਰ ਤੇ ਅਸਰ ਪੈਂਦਾ ਕਿ ਨਹੀਂ ਪੈਂਦਾ, ਤੇ ਜੇ ਬਣਾ ਲਵਾਂ ਤੇ ਫਿਰ ਕਿਤੇ ਇਹ ਤਾਂ ਨੀ ਕਿ ਮੇਰੇ ਵਿਦੇਸ਼ ਦੇ ਅਧਿਕਾਰ ਤੇ ਅਸਰ ਪੈਂਦਾ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਜੇ ਤੂੰ ਬਣਾ ਲੈ ਤੇਰੇ ਇੰਡੀਆ ਵਿੱਚ ਵੀ ਅਧਿਕਾਰ, ਤੇਰੇ ਸਾਰੇ ਰਾਈਟਸ ਸਿਕਿਓਰ ਹੋਣਗੇ, ਤੇ ਜੇ ਤੂੰ ਇਹਦੇ ਬੇਸ ਤੇ ਡਰੇ ਇਸ ਗੱਲ ਤੋਂ ਕਿ ਵਿਦੇਸ਼ ਵਿੱਚ ਕੀ ਅਸਰ ਪਊਗਾ, ਵਿਦੇਸ਼ ਵਿੱਚ ਸਗੋਂ ਤੇਰੀ ਸਿਟੀਜ਼ਨਸ਼ਿਪ ਇੰਡੀਆ ਦੀ ਜ਼ਿਆਦਾ ਕਨਫਰਮ ਹੋ ਜਾਏਗੀ, ਤੈਨੂੰ ਫਾਇਦਾ ਰਹੇਗਾ। ਉਹ ਕਹਿੰਦਾ ਹੁਣ ਫਿਰ ਮੇਰੀ ਬਣੂ ਕਰਦਾ। ਮੈਂ ਫਿਰ ਦੱਸਿਆ, ਮੈਂ ਕਿਹਾ ਸਰਕਾਰ ਨੇ ਇਹ ਲਿਖਿਆ ਕਿ ਜਿਹਦੀ ਪਿਛਲੀ ਵੋਟ ਨਹੀਂ ਲੱਭਦੀ ਉਹਦੇ ਵਾਸਤੇ ਕਈ ਸਬੂਤ ਹੋਰ ਨੇ। ਪਹਿਲੀ ਗੱਲ ਕਿ ਮਾਂ ਬਾਪ ਦੀ 2003 ਦੀ ਵੋਟ ਲੱਭ ਜਾਵੇ, ਉਹਦੇ ਬੇਸ ਤੇ ਤੁਸੀਂ ਆਪਣੇ ਬਣਾ ਸਕਦੇ। ਦੂਸਰਾ, ਤੁਸੀਂ ਕਿਸੇ ਸਰਕਾਰੀ ਡਿਪਾਰਟਮੈਂਟ ਵਿੱਚ ਕੰਮ ਕਰਦੇ, ਉਹਦੀ ID ਜਾਂ ਉਹਦੀ ਕੋਈ ਪੈਨਸ਼ਨ ਸਲਿਪ, ਜਿਹੜੇ ਅਕਾਊਂਟ ਤੁਹਾਡੇ ਪੈਸੇ ਆਉਂਦੇ ਆ ਉਹ ਵੀ ਤੁਹਾਡਾ ਚੱਲ ਸਕਦਾ, ਜਾਂ ਜਿਹੜੇ ਬੈਂਕ ਵਿੱਚ ਤੁਹਾਡਾ ਅਕਾਊਂਟ ਹੈ ਉਸ ਬੈਂਕ ਵਾਲਿਆਂ ਨੇ ਕਨਫਰਮੇਸ਼ਨ ਤੋਂ ਬਾਅਦ ਜਿਹੜਾ ਤੁਹਾਨੂੰ ਸਰਟੀਫਿਕੇਟ ਦਿੱਤਾ ਜਾਂ ਪੋਸਟ ਆਫਿਸ ਦਿੱਤਾ ਉਹ ਵੀ, ਜਾਂ ਜਨਮ ਦੇ ਵੇਲੇ ਜਿਹੜਾ ਸਰਟੀਫਿਕੇਟ ਬਰਥ ਐਂਡ ਡੈਥ ਰਜਿਸਟਰ ਨੇ ਬਣਾ ਕੇ ਦਿੱਤਾ ਤੁਹਾਡਾ, ਉਹ ਵੀ ਚੱਲ ਸਕਦਾ। ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਚੱਲ ਸਕਦੀਆਂ।

0: ਦੇ ਬੇਸ ਤੇ ਤੁਹਾਡੀ ਵੋਟ ਬਣ ਸਕਦੀ ਹੈ, ਐਸ ਆਈ ਆਰ ਦੇ ਵਿੱਚ ਕਨਫਰਮ ਹੋ ਸਕਦੀ ਹੈ, ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ। ਤਾਂ ਤੁਸੀਂ ਇਹਨਾਂ ਸਾਰਿਆਂ ਨੂੰ ਕਹਿ ਦਿਓ ਕਿ ਜਿਹਦੀ ਕੋਈ ਸਮੱਸਿਆ, ਜੇ ਕੋਈ ਪ੍ਰੋਬਲਮ ਆਵੇ ਤੇ ਤੁਹਾਨੂੰ ਦੱਸ ਦੇ, ਤੁਹਾਡੀ ਟੀਮ ਮੈਨੂੰ ਦੱਸ ਦੇ, ਮੈਂ ਹੈਲਪ ਕਰ ਜਾਂਗਾ, ਵੋਟਾਂ ਨਹੀਂ ਬਣ ਸਕਦੀ।
1: ਪੰਡਿਤ ਸਾਹਿਬ, ਅਯੋਧਿਆ ਵਿੱਚ ਰਾਮ ਮੰਦਰ ਦੇ ਵਿੱਚੋਂ ਮਾਇਆ ਚੋਰੀ ਕਰਨ ਦੀ ਗੱਲਬਾਤ ਤੋਂ ਬਾਅਦ ਹੁਣ ਰਾਜਸਥਾਨ ਦੇ ਇੱਕ ਪ੍ਰਾਚੀਨ ਮੰਦਰ ਦੀ ਗੱਲ ਜਿਹੜੀ ਆ ਸਾਹਮਣੇ ਆਈ ਹੈ ਕਿ ਉੱਥੇ ਵੀ ਇਹ ਕੁਛ ਹੀ ਹੋਇਆ। ਇਹ ਇਸ ਘਟਨਾ ਦੇ ਬਾਰੇ ਜਿਹੜਾ ਸਾਨੂੰ ਵਿਸਥਾਰ ਨਾਲ ਦੱਸੋ।
0: ਕੁਲਦੀਪ ਜੀ, ਤਾਂ ਹੁਣ ਆਮ ਰੁਝਾਨ ਹੋ ਗਿਆ, ਪਹਿਲਾਂ ਤਾਂ ਰਾਮ ਮੰਦਰ ਦੀ ਗੱਲ ਆਈ, ਚੱਲਦਾ ਚੱਲਦਾ ਪਤਾ ਲੱਗਾ ਕਿ 200 ਕਰੋੜ 300 ਕਰੋੜ ਫਿਰ ਕਹਿਣ, ਪਤਾ ਨੀ 2000 ਕਰੋੜ ਦਾ ਝਾਵਾ। ਤੁਸੀਂ ਦੇਖੋ ਜਿੱਥੇ 11 ਮਹੀਨਿਆਂ ਚ 16 ਕਰੋੜ ਜਿਹੜੇ ਸ਼ਰਧਾਲੂ ਆਏ ਹੋਣ, ਜੇ ਇੱਕ ਇੱਕ ਸ਼ਰਧਾਲੂ 10-10 ਰੁਪਈਏ ਵਿੱਚ ਆਵੇ ਤੇ 16 ਕਰੋੜ ਦੇ 160 ਕਰੋੜ ਬਣਨੇ ਚਾਹੀਦੇ, ਉੱਥੇ ਚੜੇ ਸਿਰਫ 83 ਕਰੋੜ, ਬਾਕੀ ਕਿੱਥੇ ਗਏ? ਉਹ ਕਹਿੰਦੇ ਜੀ ਲੋਕਾਂ ਨੇ ਛੋਟੇ ਨੋਟ ਚੜਾਏ, ਉਹ ਗੱਲ ਮੰਨੀ ਨਹੀਂ ਜਾ ਸਕਦੀ। ਹੁਣ ਉਹ ਇੱਦਾਂ ਚੜਾਵਾ, ਉੱਥੇ ਏਡੀ ਵੱਡੀ ਠੱਗੀ ਹੋਈ, ਇਹਦਾ ਰੌਲਾ ਬਹੁਤ ਪਿਆ। ਫਿਰ ਇਹ ਵੀ ਪਤਾ ਲੱਗਾ ਕਿ ਜਿਹੜੇ ਬੰਦੇ ਚੜਾਵੇ ਨੂੰ ਸੰਭਾਲਦੀਆਂ ਡਿਊਟੀ ਵਾਲੇ, ਜਿਹਨਾਂ ਦੇ 2-2, 3-3 ਕਮਰੇ ਦੇ ਘਰ ਸੀ, ਉਹਨਾਂ ਨੇ ਇਹਨਾਂ 2-3 ਸਾਲਾਂ ਅੰਦਰ ਹੀ ਇਕਦਮ ਜ਼ਮੀਨਾਂ ਖਰੀਦ ਕੇ ਤੇ ਵੱਡੇ ਵੱਡੇ ਪੈਲਸ ਟਾਈਪ ਘਰ ਬਣਾਉਣੇ ਸ਼ੁਰੂ ਕਰਤੇ, ਜਿਹਨਾਂ ਦੇ ਘਰ ਦੇ ਵਿੱਚ ਕਦੇ ਕੋਈ ਨੌਕਰ ਨਹੀਂ ਸੀ ਆ, ਗਰੀਬੀ ਦੀ ਜ਼ਿੰਦਗੀ ਸੀ, ਆਪ ਹੀ ਸਾਰਾ ਕੁਝ ਕਰਦੇ ਸੀ। ਉਹਨਾਂ ਦੇ ਘਰ ਚ 4-4, 5-5 ਨੌਕਰ ਨੇ ਤੇ ਦਰਵਾਜੇ ਦੇ ਉੱਤੇ ਪ੍ਰਾਈਵੇਟ ਸਿਕਿਉਰਿਟੀ ਗਾਰਡ ਹੈ ਤੇ 2-3 ਕਾਰਾਂ ਨੇ। ਉਹ ਸਾਰੀ ਕਿੱਥੋਂ ਆ ਗਈ, ਇੰਨਾ ਪੈਸਾ ਕਿੱਥੋਂ ਆ ਗਿਆ? ਇੱਕ ਜਣੇ ਦੇ ਕੋਲੋਂ 80 ਲੱਖ ਦੇ ਕਰੀਬ ਉਹਦੇ ਘਰ ਦੇ ਬਾਹਰ ਗਾਂ ਦੇ ਗੋਹੇ ਦਾ ਢੇਰ ਸੀ, ਉਸ ਢੇਰ ਚ ਦੱਬਿਆ ਨਿਕਲਿਆ। ਇੰਨਾ ਪੈਸਾ ਜਿਹੜਾ ਉੱਥੇ ਚੋਰੀ ਫੜੀ ਗਈ, ਉਹਦਾ ਰੌਲਾ ਪੈਂਦਾ ਸੀ। ਮਗਰੋਂ ਪਤਾ ਲੱਗਾ ਕਿ ਉੱਥੇ ਜਿਹੜੇ ਕਰਮਚਾਰੀ ਨੇ ਚੜਾਵਾ ਗਿਣ ਵਾਲੇ, ਉਹਨਾਂ ਨੇ ਨੌਕਰੀ ਛੱਡਣੀ ਸ਼ੁਰੂ ਕਰਤੀ। ਕਿਉਂ ਛੱਡਤੀ? ਉਹ ਕਹਿੰਦੇ ਜੀ ਹੁਣ ਲੋਕੀ ਵੱਡੇ ਨੋਟ ਨਹੀਂ ਚੜਾਉਂਦੇ, ਕਿਉਂਕਿ ਸ਼ਰਧਾ ਨੂੰ ਠੇਸ ਲੱਗੀ ਆ। ਜਿਹਨੇ 500 ਚੜਾਉਣਾ, ਉਹ 500 ਦਾ ਇਕੱਠਾ ਨੋਟ ਰੱਖਣ ਦੇ ਬਜਾਏ 10-10 ਵਾਲੇ 50 ਨੋਟ ਚੜਾਉਂਦਾ ਕਿ ਆਪੇ ਗਿਣਦੇ ਰਹਿਣਗੇ, ਕਿਉਂਕਿ ਲੋਕਾਂ ਨੂੰ ਸ਼ੱਕ ਪੈ ਗਿਆ ਕਿ ਚੋਰੀ ਸਿਰਫ ਵੱਡੇ 500 ਵਾਲੇ, 200 ਵਾਲੇ, 100 ਵਾਲੇ ਤੇ 50 ਵਾਲੇ ਨੋਟਾਂ ਦੀ ਹੁੰਦੀ ਹੈ। ਇਸ ਕਰਕੇ ਲੋਕੀ ਵੱਡੇ ਨੋਟ ਚੜਾਉਂਦੇ ਨੀ, ਇਹ ਛੋਟਿਆਂ ਦਾ ਚੱਕਰ ਪੈ ਗਿਆ। ਇਹਦੇ ਵਿੱਚੋਂ ਹੀ ਇਹ ਗੱਲ ਨਿਕਲੀ ਕਿ ਮੁਲਾਜ਼ਮਾਂ ਨੂੰ ਗਿਣਤੀ ਵਾਸਤੇ ਵੱਧ ਟਾਈਮ ਦਿੱਤਾ ਨਹੀਂ ਜਾਂਦਾ, ਤੇ ਪਹਿਲਾਂ ਵੱਡੇ ਨੋਟਾਂ ਨਾਲ ਛੇਤੀ ਗਿਣਤੀ ਹੁੰਦੀ ਸੀ ਤੇ ਹੁਣ ਛੋਟਿਆਂ ਨਾਲ ਛੇਤੀ ਨਹੀਂ ਹੁੰਦੀ। ਉਹ ਕਹਿੰਦੇ ਜੀ ਸਾਥੋਂ ਨੀ ਮੁੱਕਦਾ, ਅਸੀਂ ਉਹਨਾਂ ਕੰਮ ਕਰਨਾ ਤੇ ਅਸੀਂ ਡਬਲ ਟਾਈਮ ਕਿਉਂ ਲਾਈਏ। ਇਹਦੇ ਤੇ ਕੁਛ ਲੋਕ ਕਹਿੰਦੇ ਸੀ ਕਿ ਬਹਾਨਾ ਮਾਰਦੇ ਗਿਣਤੀ ਗੁਣਤੀ ਦਾ, ਜਿਹੜੇ ਪਹਿਲੇ ਚੋਰ ਸੀ ਉਹਨਾਂ ਨੇ ਆਖਿਆ ਤੁਸੀਂ ਖਿਸਕ ਜਾਓ, ਨਹੀਂ ਤੇ ਕੱਲ ਨੂੰ ਤੁਹਾਡੇ ਪੁਲਿਸ ਨੇ ਬਿਆਨ ਲੈ ਤੇ ਸਾਡੇ ਵੱਲ ਕੋਈ ਨਵੀਂ ਗੱਲ ਨਾ ਬਣ ਜੇ। ਪਰ ਇਹ ਗੱਲ ਨੀ, ਗੱਲ ਇਹ ਹੈ ਕਿ ਕਿਸੇ ਵੀ ਥਾਂ ਤੇ 3 ਲੋਕ ਆਉਂਦੇ ਆ, ਉੱਥੇ ਹੋਟਲਾਂ ਤੇ ਸਰਾਵਾਂ ਦੇ ਆਕੂਪੈਂਸੀ ਰੇਟ ਤੋਂ ਪਤਾ ਲੱਗ ਜਾਂਦਾ। ਹੁਣ ਅਯੋਧਿਆ ਦੇ ਵਿੱਚ ਪਹਿਲਾਂ ਕਿਸੇ ਹੋਟਲ ਚ ਕਿਸੇ ਸਰਾਂ ਚ ਕਮਰਾ ਮਿਲਣਾ ਬਹੁਤ ਔਖਾ ਸੀ, ਜਦੋਂ ਆ ਚੜਾਵੇ ਦੀ ਚੋਰੀ ਦਾ ਰੌਲਾ ਪਿਆ, ਉਦੋਂ ਬਾਅਦ ਉਹ ਹੋਟਲ ਅੱਧੇ ਅੱਧੇ ਖਾਲੀ ਆ, ਉੱਥੇ ਕੋਈ ਜਾ ਹੀ ਨਹੀਂ ਰਿਹਾ। ਹੋਟਲਾਂ ਦਾ ਆਕੂਪੈਂਸੀ ਰੇਟ ਬਹੁਤ ਘੱਟ ਗਿਆ, ਲਗਜ਼ਰੀ ਹੋਟਲਾਂ ਦਾ ਵੀ, ਦੂਜਿਆਂ ਦਾ ਵੀ, ਉਹਨਾਂ ਸਾਰਿਆਂ ਚ ਉੱਥੇ ਕੁਛ ਲੋਕ ਆ ਹੀ ਘੱਟ ਰਹੇ। ਇਹਦੇ ਦਰਮਿਆਨ 4-5 ਦਿਨ ਪਹਿਲਾਂ ਇੱਕ ਖ਼ਬਰ ਆਈ ਸੀ ਉੱਤਰਾਖੰਡ ਤੋਂ, ਉੱਥੇ 4-5 ਧਾਮ, ਉਹ 4 ਧਾਮ ਇਕੱਠੇ ਆ, ਕੇਦਾਰਨਾਥ, ਬਦਰੀਨਾਥ। ਉਹਨਾਂ ਚ ਜਿਹੜਾ ਬਦਰੀਨਾਥ ਧਾਮ ਹੈ, ਉਹਦੇ ਚ ਚੜਾਵਾ ਚੋਰੀ ਹੋ ਗਿਆ ਔਰ ਕਰੋੜਾਂ ਦੀ ਚੋਰੀ ਦਾ ਰੌਲਾ ਪੈ ਗਿਆ, ਇੱਕ ਦੂਜੇ ਦੋਸ਼ ਲਾਉਂਦੇ। ਕੱਲ ਹੁਣ ਨਵੀਂ ਖ਼ਬਰ ਰਾਜਸਥਾਨ ਤੋਂ ਆ ਗਈ, ਇੱਥੇ ਇੱਕ ਮੰਦਰ ਹੈ ਜਿਹੜਾ 500 ਸਾਲ ਤੋਂ ਵੱਧ ਪੁਰਾਣਾ, ਉਦੋਂ ਪਹਿਲਾਂ ਦਾ ਕਦੋਂ ਦਾ ਬਣਿਆ ਕੋਈ ਪਤਾ ਨੀ, ਬੜਾ ਵਧੀਆ ਚੱਲਦਾ ਮੰਦਰ ਦਾ ਪ੍ਰਬੰਧ ਸੀ, ਕਦੇ ਕੋਈ ਸਮੱਸਿਆ ਨੀ ਸੀ। ਕੱਲ ਅਚਾਨਕ ਇਹ ਖ਼ਬਰ ਆਈ ਕਿ ਉੱਥੇ ਵੀ ਚੜਾਵਾ ਚੋਰੀ ਹੋ ਗਿਆ, ਤੇ ਪਹਿਲੇ ਸਰਪੇ ਚ ਇਹ ਪਤਾ ਲੱਗਾ ਕਿ ਚੋਰੀ ਜਿਹੜੀ ਹੈ 3-4 ਕਰੋੜ ਤੋਂ ਵੱਧ ਹੀ ਹੋਊਗੀ, ਘੱਟ ਨਹੀਂ। ਜਿਹਦਾ ਮਤਲਬ ਜਿੱਥੇ ਜਿੱਥੇ ਵੀ ਕਿਸੇ ਧਰਮ ਸਥਾਨ ਨੇ, ਉਹਨਾਂ ਸਾਰਿਆਂ ਚ ਚੋਰੀਆਂ ਡਾਕੇ ਇਹ ਕੰਮ ਸ਼ੁਰੂ ਹੋ ਗਿਆ। ਜਿਹੜੇ ਲੋਕ ਰੱਬ ਤੋਂ

0: ਸਮਝ ਨਹੀਂ ਡਰਦੇ। ਭਗਵਾਨ ਦੇ ਮੰਦਰ ਚ ਬੈਠੇ ਭਗਵਾਨ ਦੇ ਸਾਹਮਣੇ ਪਿਆ ਪੈਸਾ ਵੀ ਚੁੱਕ ਕੇ ਹੜੱਪ ਕਰ ਜਾਂਦੇ ਆ, ਉਹ ਫਿਰ ਬਾਕੀ ਸਮਾਜ ਵਿੱਚ ਕੀ ਕੁਝ ਕਰਦੇ ਹੋਣਗੇ। ਇਹਦਾ ਕਰਕੇ ਸਾਰੇ ਦੇਸ਼ ਵਿੱਚ ਇੱਕ ਬਹਿਸ ਚੱਲਦੀ ਪਈ ਆ। ਹੁਣ ਮਾਮਲਾ ਸੁਪਰੀਮ ਕੋਰਟ ਨੇ ਵੀ ਕਹਿਤਾ ਸਾਡੇ ਸਾਹਮਣੇ ਲਿਆ ਕੇ ਪੇਸ਼ ਕਰੋ, ਹੁਣ ਤੱਕ ਤੁਹਾਡੀ SIT ਨੇ ਕੀ ਕਾਰਵਾਈ ਕੀਤੀ, ਸਰਕਾਰ ਨੂੰ ਵੀ ਨੋਟਿਸ ਦਿੱਤਾ, ਪ੍ਰਬੰਧਕਾਂ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਦੇ ਦਿੱਤਾ। ਜਿੱਦਾਂ ਅਯੁੱਧਿਆ ਦਾ ਸੀ ਉਹੀ ਮਾਮਲਾ ਹੁਣ ਰਾਜਸਥਾਨ ਦਾ, ਸਰਕਾਰ ਅਯੁੱਧਿਆ ਚ ਵੀ ਭਾਜਪਾ ਦੀ, ਜਿੱਥੇ ਬਦਰੀਨਾਥ ਦੇ ਵਿੱਚ ਚੋਰੀ ਹੋਈ ਉੱਤਰਾਖੰਡ ਉੱਥੇ ਵੀ ਭਾਜਪਾ ਦੀ, ਤੇ ਜਿੱਥੇ ਰਾਜਸਥਾਨ ਚ ਚੋਰੀ ਹੋਈ ਹੈ ਇੱਥੇ ਵੀ ਸਰਕਾਰ ਭਾਜਪਾ ਦੀ ਹੈ, ਜਿਹੜੀ ਸਭ ਥਾਂ ਭਾਜਪਾ ਦੀ ਸਰਕਾਰ ਜਿਹੜੇ ਰਾਮ ਭਗਤ ਨੇ, ਤੇ ਇਹੋ ਜਿਹੀਆਂ ਚੋਰੀਆਂ ਹੋ ਰਹੀਆਂ ਨੇ।
1: ਪਰ ਸਰ ਮਿਡਲ ਈਸਟ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ ਜੀ, ਹਾਲਾਤ ਫਿਰ ਵਿਗੜ ਗਏ ਜਾਪਦੇ ਨੇ। ਟਰੰਪ ਪਹਿਲਾਂ ਕੁਛ ਕਹਿੰਦੇ ਸੀ ਕਿ 20% ਅਸੀਂ ਹੁਣ ਹੋਰ ਲਿਆ ਕਰਨਾ ਜਿਹੜਾ ਉੱਥੋਂ ਲੰਘੂਗਾ, ਅੱਜ ਕੁਛ ਹੋਰ ਕਹਿ ਦਿੱਤਾ ਹੈ। ਹਮਲੇ ਇੱਕ ਦੂਸਰੇ 'ਤੇ ਲੁਕਮੇ ਜਾਏ ਪਹਿਲਾਂ ਹੋਏ ਸ਼ੁਰੂ ਅਤੇ ਹੁਣ ਕਾਫੀ ਤਿੱਖੇ ਹੋਏ ਪਿਛਲੇ ਦਿਨਾਂ ਦੇ ਵਿੱਚ, ਇਸ ਵੇਲੇ ਕੀ ਸਥਿਤੀ ਹੈ ਜੀ?
0: ਇੱਕ ਵਾਰੀ ਇਹਨਾਂ ਦੀ ਗੱਲਬਾਤ ਸਮਝੌਤਾ ਹੋ ਗਿਆ ਸੀ ਤੇ ਸਾਰੇ ਦੁਨੀਆਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ, ਘੱਟੋ ਘੱਟ ਜੰਗ ਵੱਡੀ ਟਲ ਚੱਲੀ। ਇਹਨਾਂ ਨੇ ਅਚਾਨਕ ਸਮਝੌਤਾ ਤੋੜਤਾ, ਟੁੱਟਣ ਤੋਂ ਬਾਅਦ ਦੋਵਾਂ ਧਿਰਾਂ ਨੇ ਕੁਦਰਤੀ ਹਮਲੇ ਸ਼ੁਰੂ ਕਰਤੇ, ਔਰ ਹਮਲੇ ਜਿਹੜੇ ਆ ਪਹਿਲਾਂ ਇਜ਼ਰਾਈਲ ਨੇ, ਉਹਦੇ ਮਗਰ ਲੱਗ ਕੇ ਅਮਰੀਕਾ ਨੇ, ਤੇ ਫਿਰ ਅੱਗੋਂ ਇਰਾਨ ਨੇ ਵੀ ਸ਼ੁਰੂ ਕਰਤੇ। ਇਹਨਾਂ ਨੇ ਇਰਾਨ ਦੇ ਉੱਤੇ ਮਿਜ਼ਾਇਲਾਂ ਦਾਗੀਆਂ ਤੇ ਇਰਾਨ ਹੁਣ ਅਮਰੀਕਾ ਤੱਕ ਟੇਢੇ ਲੰਮੇ ਮਿਜ਼ਾਇਲ ਬਣਾ ਨਹੀਂ ਸਕਦਾ। ਉਹਨੇ ਇਜ਼ਰਾਈਲ ਦੇ ਉੱਤੇ ਵੀ ਸੁੱਟੀਆਂ ਤੇ ਇੱਧਰ ਆਪਣੇ ਗੁਆਂਢ ਦੇ ਦੇਸ਼ਾਂ ਜਿੱਥੇ ਅਮਰੀਕਾ ਦੀ ਫੌਜ ਬੈਠੀ ਸੀ ਇਹਨਾਂ ਦੇ ਅੱਡਿਆਂ ਤੇ ਵੀ ਸੁੱਟੀਆਂ, ਉਹਨਾਂ ਚ ਵੀ ਤਰ੍ਹਾਂ ਤਰ੍ਹਾਂ ਹੋ ਗਈ। ਇਹਦੇ ਦਰਮਿਆਨ ਇੱਕ ਖਬਰ ਆ ਗਈ ਕਿ ਇਰਾਨ ਨੇ ਕਹਿਤਾ ਹੋਰ ਜੋ ਮਰਜ਼ੀ ਹੋਵੇ, ਇੱਥੋਂ ਜਿੰਨੇ ਵੀ ਜਹਾਜ਼ ਲੰਘਣੇ ਹੋਣ ਤਾਂ ਟੈਰਿਫ ਮੇਰਾ ਲੱਗੂਗਾ, ਟੋਲ ਪਲਾਜ਼ਾ ਸਾਡਾ ਚੱਲੂਗਾ। ਅਮਰੀਕਾ ਨੇ ਆਖਿਆ ਤੇਰਾ ਕੱਲੇ ਦਾ ਨਹੀਂ ਚੱਲੇਗਾ, ਇੱਥੇ ਸਾਡਾ ਵੀ ਟੋਲ ਪਲਾਜ਼ਾ ਚੱਲੇਗਾ, ਅਸੀਂ ਵੀ ਇਹਦਾ ਜਹਾਜ਼ਾਂ ਨੂੰ ਲੰਘਣ ਨਹੀਂ ਦਿਆਂਗੇ। ਬਾਕੀ ਦੁਨੀਆਂ ਨੇ ਆਖਿਆ ਕਿ ਸਾਨੂੰ ਸਜ਼ਾ ਲੱਗੀ, ਇੱਕ ਪਾਸੇ ਉਹ ਟੋਲ ਪਲਾਜ਼ਾ ਚਲਾਉਣਗੇ, ਦੂਜੇ ਪਾਸੇ ਤੁਸੀਂ ਚਲਾਓਗੇ, ਤੁਹਾਡੇ ਦੋਵਾਂ ਦੇ ਵਿੱਚ ਆਲੇ ਰਗੜੇ ਤਾਂ ਅਸੀਂ ਗਏ, ਇਹ ਕੀ ਹੁੰਦਾ? ਇਹਦੇ ਤੋਂ ਬਾਅਦ ਫਿਰ ਇਹ ਫੈਸਲਾ ਹੋ ਗਿਆ ਕੱਲ, ਮਤਲਬ ਡੋਨਲਡ ਟਰੰਪ ਨੇ ਕਹਿਤਾ ਕਿ ਅਸੀਂ ਆਪਣਾ ਟੈਰਿਫ ਨਹੀਂ ਲਾਉਂਦੇ, ਨਾਲ ਫਿਰ ਕਹਿਤਾ ਵੀ ਇਰਾਨ ਨੂੰ ਵੀ ਕਹੋ ਬੰਦ ਕਰੇ, ਇਰਾਨ ਤਾਂ ਕਿਸੇ ਦੇ ਆਖੇ ਲੱਗਣ ਵਾਲਾ ਨਹੀਂ। ਕੱਲ ਦੀ ਇੱਕ ਨਵੀਂ ਗੱਲ ਆ ਗਈ ਹੈ ਕਿ ਰੂਸ ਵਾਲਾ ਨੇ ਆਪਣਾ ਇੱਕ ਇਹੋ ਜਿਹਾ ਜਹਾਜ਼ ਜਿਹੜਾ ਆਪਣੇ ਆਪ ਚ ਪੂਰਾ ਫੌਜੀ ਹੈਡਕੁਆਟਰ ਆ, ਉਹ ਆਪਣਾ ਪਲੇਨ ਉਹਨਾਂ ਨੇ ਇਰਾਨ ਨੂੰ ਦੇ ਦਿੱਤਾ, ਜਿਹੜਾ ਉੱਥੇ ਉੱਤੇ ਉੱਡਦਾ, ਸਾਰੀ ਲੜਾਈ ਨੂੰ ਕਮਾਂਡ ਕਰਦਾ, ਤਾਂ ਕਿ ਇਹਨਾਂ ਦੀ ਲੀਡਰਸ਼ਿਪ ਖਤਰੇ ਚ ਨਾ ਹੋਵੇ। ਹੁਣ ਇਸ ਤਰ੍ਹਾਂ ਦੀ ਲੜਾਈ ਜਦੋਂ ਰੂਸ ਵੀ ਆਣ ਖੁੱਦਿਆ, ਅੱਗੇ ਰੂਸ ਦੇ ਖਿਲਾਫ਼ ਯੂਕਰੇਨ ਦੀ ਮਦਦ ਇਹ ਕਰਦੇ ਸੀ, ਹੁਣ ਇਰਾਨ ਚ ਇਹਨਾਂ ਦੇ ਖਿਲਾਫ਼ ਉਹ ਆ ਗਿਆ, ਇਹਨਾਂ ਲੜਾਈ ਕੁਲਦੀਪ ਜੀ ਗੰਭੀਰ ਹੋ ਗਈ ਹੈ।
1: ਪਨੂੰ ਸਾਹਿਬ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਮੁੱਦਿਆਂ ਤੇ ਚਰਚਾ ਕਰਾਂਗੇ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਸਭ ਤੋਂ ਬੈਸਟ ਰੇਟ ਲੈਣੇ ਹੋਣ ਤਾਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰ ਲਓ, ਜਿਨ੍ਹਾਂ ਦਾ ਫੋਨ ਹੈ 587-832-1208 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਜਿਹੜੀ ਕੰਪਨੀ ਹੈ ਜੀ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਨੂੰ ਸਾਂਭ ਸੰਭਾਲ ਦੀ ਜ਼ਰੂਰਤ ਹੈ, ਕੇਅਰ ਦੀ ਜ਼ਰੂਰਤ ਹੈ, ਤੇ ਇਹ ਕੰਪਨੀ ਕੰਮ ਕਰੇਗੀ। ਵੀਰਪਾਲ ਕੌਰ ਹੋਰਾਂ ਦਾ ਫੋਨ 825-760-0983। ਪੰਜਾਬੀ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਇਹਨਾਂ ਦਾ ਸਟਾਫ ਕਰੇਗਾ, ਬੋਲੇਗਾ ਪੰਜਾਬੀ, ਤੇ ਬਿੱਲ ਸਰਕਾਰ ਨੂੰ ਭੇਜਿਆ ਜਾਵੇਗਾ। ਓਐਸਐਸ ਸਮਾਈਲ ਮੈਡੀਕਲ ਕਲੀਨਿਕ, ਜਿੱਥੇ ਕਿ ਕਿਸੇ ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈ, ਮਾਹਰ ਡਾਕਟਰ ਨੇ ਇਹਨਾਂ ਦੇ ਕੋਲ, ਸਨਰਿਜ ਏਰੀਆ ਹੈ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਅਤੇ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਜੀ। ਓਐਸਐਸ ਸਮਾਈਲ ਮੈਡੀਕਲ, ਮਰਸੀਡੀਜ਼ ਬੈਂਸ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ। ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ 403-903-6753 'ਤੇ ਕਾਲ ਕਰ ਲਓ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ, ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਨ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ ਹੈ 403-404-3500। ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, ਅਤੇ 24 ਘੰਟੇ ਇਹ ਖੁੱਲ੍ਹਦਾ ਹੈ। ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, 40 ਤੋਂ ਵੱਧ ਆਈਟਮਾਂ ਦਾ ਬ੍ਰੇਕਫਾਸਟ ਤੋਂ ਲੈ ਕੇ ਲੰਚ ਬਫੇ ਹੁੰਦਾ ਹੈ ਜੀ। 40 ਤੋਂ ਵੱਧ ਮਹਿਮਾਨਾਂ ਲਈ ਪ੍ਰਾਈਵੇਟ ਡਾਇਨਿੰਗ

0: ਵੀ ਅਵੇਲੇਬਿਲਟੀ ਹੈ ਤੇ ਸਿਟੀਸਕੇਪ ਲੈਂਡਿੰਗ ਦੇ ਵਿੱਚ ਹੈ ਜੀ 403-936-7777 ਇਹਨਾਂ ਦਾ ਫੋਨ ਨੰਬਰ ਹੈ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਜਿੱਥੇ ਸਿਰਫ $7 ਦੇ ਵਿੱਚ ਦੋ ਪਾਸਪੋਰਟ ਫੋਟੋ ਕੀਤੀਆਂ ਜਾਂਦੀਆਂ ਨੇ ਫੈਮਿਲੀ ਅਤੇ ਬੱਚਿਆਂ ਦੀਆਂ ਫੋਟੋ ਪੋਰਟਰੇਟਸ ਵੀ ਕੀਤੇ ਜਾਂਦੇ ਨੇ 403-947-0060 4039470060 ਬ੍ਰੇਕ ਤੋਂ ਬਾਅਦ ਫਿਰ ਸਵਾਗਤ ਕਰਦੇ ਪੁੰਨ ਸਾਹਿਬ ਅਗਲੇ ਮੁੱਦੇ ਵੱਲ ਚੱਲਦੇ ਹਾਂ ਜੀ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਜੋ ਏਅਰਲਾਈਨਾਂ ਕਿਰਾਏ ਵਧਾਉਂਦੀਆਂ ਨੇ ਉਹਦੇ ਬਾਰੇ ਸਿੱਧੇ ਸਵਾਲ ਕੀਤੇ ਨੇ ਇਹ ਰੌਲਾ ਕਾਫੀ ਦੇਰ ਤੋਂ ਪੈਂਦਾ ਰਿਹਾ ਜੀ ਮਨ ਮਰਜ਼ੀ ਨਾਲ ਏਅਰਲਾਈਨਾਂ ਜਿਹੜੇ ਕਿਰਾਏ ਵਧਾ ਦਿੰਦੀਆਂ ਨੇ ਵੈਸੇ ਦੁਨੀਆਂ ਭਰ ਦੇ ਵਿੱਚ ਪ੍ਰਚਲਨ ਇਸੇ ਤਰ੍ਹਾਂ ਦਾ ਇਹ ਜਿਹੜਾ ਇੰਡੀਆ ਦੇ ਵਿੱਚ ਹੋਇਆ ਇਹਦੇ ਬਾਰੇ ਸਾਨੂੰ ਦੱਸੋ
1: ਦੇਖੋ ਕੁਲਦੀਪ ਜੀ ਮੈਂ ਕਈ ਵਾਰੀ ਵੇਖਿਆ ਕਿ ਜਦੋਂ ਲੋਕ ਸੰਕਟ ਵਿੱਚ ਹੋਣ ਰਸ਼ ਪੈਂਦਾ ਵੀ ਏਅਰਲਾਈਨਾਂ ਕਿਰਾਏ ਵਧਾ ਦਿੰਦੀਆਂ ਨੇ ਆਮ ਤੌਰ ਦੇ ਉੱਤੇ ਰੂਟੀਨ ਦੇ ਵਿੱਚ ਏਅਰਲਾਈਨਾਂ ਵਾਲੇ ਆਪ ਫੈਸਲਾ ਨਹੀਂ ਕਰਦੇ ਕੰਪਿਊਟਰ ਸੈੱਟ ਕੀਤੀ ਉਹ ਆਪੇ ਫੈਸਲਾ ਕਰਦਾ ਜੇ ਕਿਸੇ ਪਾਸੇ ਦੀਆਂ ਫਲਾਈਟ ਦੀਆਂ ਟਿਕਟਾਂ ਧੜਾ ਧੜ ਵਿਕ ਰਹੀਆਂ ਹੋਣ ਤੇ ਕੰਪਿਊਟਰ ਰੇਟ ਚੁੱਕ ਦਿੰਦਾ ਤਾਂ ਜੇ ਕਿਸੇ ਪਾਸੇ ਤੋਂ 30-40 ਸੀਟਾਂ ਦਾ ਇਕੱਠਾ ਗਰੁੱਪ ਇੱਕ ਕੈਂਸਲ ਹੋ ਜਾਏ ਤੇ ਕੰਪਿਊਟਰ ਰੇਟ ਡੇਗ ਦਿੰਦਾ ਤੇ ਖਾਲੀ ਸੀਟਾਂ ਜ਼ਰੂਰ ਨਹੀਂ ਜਾਣੀਆਂ ਜਿੰਨੇ ਤੇ ਕੋਈ ਜਾਂਦਾ ਲੈ ਜਾਓ ਬਸ ਇਹ ਸਾਰਾ ਕੁਛ ਕਰਦਾ ਕੰਪਿਊਟਰ ਅਸੀਂ ਕਈ ਵਾਰੀ ਵੇਖਿਆ ਇਸ ਤਰ੍ਹਾਂ ਹੋ ਜਾਂਦਾ ਮੇਰੇ ਆਪਣੇ ਨਾਲ ਵੀ ਹੋਈ ਸੀ ਮੈਂ ਇੱਕ ਵਾਰੀ ਇੰਡੀਆ ਨੂੰ ਆਉਣਾ ਸੀ ਛੇਤੀ ਆਉਣਾ ਚਾਹੁੰਦਾ ਸਾਂ ਉੱਥੋਂ ਮੇਰੇ ਆਪਣੇ ਏਜੰਟ ਨੂੰ ਪੁੱਛਿਆ ਇਹ ਕਹਿੰਦਾ ਜੀ ਉਹ ਤਾਂ $400 ਮੰਗਦੇ ਮੈਂ ਕਿਹਾ ਚੱਲ ਤੂੰ ਕਰਵਾ ਦੇ ਇਹਨੇ ਤਾਂ ਬਾਅਦ ਚ ਦੱਸਿਆ ਕਹਿੰਦਾ 400 ਜੀ ਉਹਨਾਂ ਵਧਾ ਕੇ 500 ਕਰਤਾ ਕੰਪਿਊਟਰ ਨੇ ਮੈਂ ਕਿਹਾ ਰਹਿਣ ਦੇ ਅਸੀਂ ਏਅਰਪੋਰਟ ਚਲੇ ਗਏ ਸੇਮ ਏਅਰਲਾਈਨ ਸਿੱਧੀ ਉਸੇ ਦੇ ਕਾਊਂਟਰ ਤੇ ਚਲੇ ਗਏ ਜਹਾਜ਼ ਜਾਣ ਵਾਲਾ ਸੀ ਮੈਂ ਉਹਨਾਂ ਨੂੰ ਆਖਿਆ ਤੂੰ ਸੀਟ ਸੂਟ ਖਾਲੀ ਹੈਗੀ ਆ ਕਹਿੰਦੇ ਇੱਕ ਖਾਲੀ ਮੈਂ ਕਿਹਾ ਅੱਗੋ ਕਨੈਕਟਿੰਗ ਫਲਾਈਟ ਦੇਖੋ ਉਹਨਾਂ ਵੇਖਿਆ ਉਹ ਚ ਵੀ ਖਾਲੀ ਮੈਂ ਕਿਹਾ ਮੇਰੀ ਅਜੇ ਇੱਕ ਹਫ਼ਤਾ ਗਾ ਬਾਅਦ ਦੀ ਫਲਾਈਟ ਆ ਪਰ ਮੈਂ ਅੱਜ ਹੀ ਜਾਣਾ ਚਾਹੁੰਦਾ ਤੇ ਜਿਵੇਂ ਹੁਣੇ ਜਾਣਾ ਹੋਵੇ ਤੇ ਕਿੰਨੇ ਪੈਸੇ ਲਓਗੇ ਉਹਨੇ ਕੁੜੀ ਨੇ ਵੇਚ ਕੇ ਆਖਿਆ ਕਹਿੰਦੀ ਜੀ $100 ਲੱਗੂਗਾ ਮੈਂ ਕਿਹਾ ਚੁੱਕ ਰਿਹਾ 500 ਤੇ 100 ਤੇ ਆ ਗਏ ਮੈਂ ਕਿਹਾ ਜੀ ਚੁੱਕੋ ਤੇ ਫਟਾਫਟ ਕਰ ਦਿਓ ਉਹਨੇ ਮੇਰੇ ਵਾਸਤੇ ਸਾਰਾ ਕੁਝ ਡਾਟਾ ਭਰ ਲਿਆ ਬੋਰਡਿੰਗ ਪਾਸ ਤੋਂ ਪਹਿਲਾਂ ਆਪਣੇ ਮੈਨੇਜਰ ਨੂੰ ਪੁੱਛੇ ਚਲੇਗੀ ਮੈਨੇਜਰ ਆ ਕੇ ਮੈਂ ਸਮਝ ਗਿਆ ਹੁਣ ਕੰਮ ਵਿਗੜੂਗਾ 100 ਤੋਂ ਹੁਣ 200 ਤੱਕ ਤੇ ਜਾਊਗਾ ਮੈਨੇਜਰ ਨੇ 2 ਮਿੰਟ ਕਲਿੱਕ ਕਲਿੱਕ ਕੀਤੀ ਤੇ ਹੱਸ ਕੇ ਕਹਿੰਦੀ ਗੁੱਡ ਨਿਊਜ਼ ਜੈਂਟਲਮੈਨ ਕੰਪਿਊਟਰ ਕਹਿੰਦਾ ਕਿ ਤੁਹਾਡੇ ਤੋਂ ਸਿਰਫ $50 ਦੇ ਵਿੱਚ ਵਸੂਲ ਕੀਤੇ ਜਾ ਸਕਦੇ ਕਿਉਂਕਿ ਜਹਾਜ਼ ਜਾਣ ਦਾ ਟਾਈਮ ਸੀ ਤੇ ਉਹਨਾਂ ਨੂੰ ਅਸੀਂ ਆਖਰੀ ਵਕਤ ਹੋਰ ਪਸੰਜਰ ਤੇ ਆਉਣਾ ਨੀ ਕੰਪਿਊਟਰ ਨੇ $50 ਚ ਮੈਨੂੰ ਚੜਾ ਦਿੱਤਾ ਜਦਕਿ ਮੈਨੂੰ ਇਹ ਮੈਸੇਜ ਸੀ ਕਿ ਉਹ ਜਿਹੜਾ ਹੈਗਾ $500 ਲੱਗਣਾ ਏਦਾਂ ਵੀ ਹੁੰਦਾ ਇੱਕ ਵਾਰੀ ਜਦੋਂ ਜਹਾਜ਼ਾਂ ਦੀ ਇੱਕ ਖਾਸ ਕਿਸਮ 4-5 ਸਾਲ ਪਹਿਲਾਂ ਸ਼ਾਇਦ 2019 ਦੀ ਗੱਲ ਆ ਉਹ ਇਹਨਾਂ ਨੇ ਆਖ ਦਿੱਤਾ ਸੀ ਪਤਾ ਨੀ ਉਹ ਮੈਕਸ ਸੀਗੇ ਕਿਹੜੇ ਸੀ ਉਹਨਾਂ ਆਖਿਆ ਵੀ ਉੱਡ ਨਹੀਂ ਸਕਣੇ ਸਾਰੇ ਉਹ ਗਰਾਊਂਡ ਕਰ ਦਿੱਤੇ ਗਏ ਫਿਰ ਜਿਹਨਾਂ ਦੀਆਂ ਉਹਨਾਂ ਜਹਾਜ਼ਾਂ ਦੀਆਂ ਟਿਕਟਾਂ ਬੁੱਕ ਸੀ ਏਅਰਲਾਈਨਾਂ ਨੇ ਕਹਿ ਦਿੱਤਾ ਕਿ ਦੂਸਰੀ ਰੇਟ ਜਾ ਸਕਦੇ ਚਲ ਜਾਓ ਬਾਕੀ ਸਾਰਿਆਂ ਨੇ ਰੇਟ ਚੁੱਕ ਦਿੱਤੇ ਜਿਹਨਾਂ ਦੀ ਬੁਕਿੰਗ ਸੀ ਉਹਨਾਂ ਨੂੰ ਆਖਿਆ ਜੀ ਉਸੇ ਏਅਰਪੋਰਟ ਤੇ ਆਪੇ ਪ੍ਰਬੰਧ ਕਰੋ ਜਿੱਥੇ ਮਰਜ਼ੀ ਰਹੋ ਤੁਹਾਨੂੰ ਅਸੀਂ ਰਿਹਾਇਸ਼ ਦਾ ਪ੍ਰਬੰਧ ਵੀ ਨੀ ਕਰਕੇ ਦੇ ਸਕਦੇ ਹਫ਼ਤੇ ਬਾਅਦ ਕਿਸੇ ਦੀ ਵਾਰੀ ਆਉਣੀ ਕਿਸੇ ਦੀ ਆਖਿਆ 2 ਦਿਨਾਂ ਬਾਅਦ ਆਉਣੀ ਹੈ ਜਿਹਨੇ ਜਲਦੀ ਜਾਣੀ ਆ ਜਾਣਾ ਉਹ $100 ਹੋਰ ਦੇਵੇ ਉਦੋਂ ਵੀ ਏਅਰਲਾਈਨਾਂ ਨੇ ਬਹੁਤ ਕਿਰਾਏ ਵਧਾਏ ਸੀ ਸਾਡੇ ਪੰਜਾਬ ਦੇ ਵਿੱਚ ਕੋਵਿਡ ਦੇ ਵਿੱਚ ਵੀ ਕਿਰਾਏ ਵਧਾ ਤੇ ਇਹਨਾਂ ਏਅਰਲਾਈਨਾਂ ਨੇ ਪੰਜਾਬ ਦੇ ਵਿੱਚ ਇਹਨਾਂ ਏਅਰਲਾਈਨਾਂ ਨੇ ਕਿਸਾਨਾਂ ਦੀ ਐਜੂਕੇਸ਼ਨ ਵੇਲੇ ਵੀ ਵਧਾ ਦਿੱਤੇ ਇਹ ਲਗਾਤਾਰ ਇਸ ਤਰ੍ਹਾਂ ਦੇ ਕਿਰਾਏ ਵਧਾ ਵਧਾ ਕੇ ਲੋਕਾਂ ਨੂੰ ਚੀਟ ਕਰਦੇ ਰਹੇ ਜਦੋਂ ਵੀ ਕਿਸੇ ਪਾਸੇ ਰਸ਼ ਪੈਂਦਾ ਜਿਹਨਾਂ ਦਿਨਾਂ ਚ ਰਾਮ ਮੰਦਿਰ ਦਾ ਰਸ਼ ਸੀ ਉਦੋਂ ਦੇ ਕਿਰਾਏ ਇਹਨਾਂ ਨੇ ਵਧਾ ਦਿੱਤੇ ਸੀ ਹੁਣ ਉਹ ਜਿਹੜਾ ਕਿਰਾਏ ਵਧਾਉਣ ਵਾਲਾ ਚੱਕਰ ਉਹਦੇ ਤੋਂ ਲੋਕੀ ਤੰਗ ਆਏ ਪਏ ਸੀ ਤੇ ਸਰਕਾਰ ਕੁਛ ਕਰਦੀ ਨੀ ਸੀ ਅਲਟੀਮੇਟਲੀ ਕਿਸੇ ਨੇ ਜਾ ਕੇ ਇੱਕ ਪਟੀਸ਼ਨ ਕਰ ਦਿੱਤੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਗਵਰਨਮੈਂਟ ਆਫ ਇੰਡੀਆ ਨੂੰ ਆਖਿਆ ਕਿ ਇੰਡੀਅਨ ਸਿਵਲ ਐਵੀਏਸ਼ਨ ਐਕਟ ਹੈ ਜਿਹੜਾ ਫੌਜੀ ਜਹਾਜ਼ਾਂ ਨੂੰ ਨਹੀਂ ਪਰ ਜਿਹੜੇ ਸਿਵਲ ਦੇ ਜਹਾਜ਼ ਉੱਡਦੇ ਆ ਇਹਨਾਂ ਸਾਰਿਆਂ ਨੂੰ ਜਿਹੜਾ ਰੈਗੂਲੇਟ ਕਰਦਾ ਉਹਦੇ ਵਾਸਤੇ ਇੱਕ ਕਾਨੂੰਨ ਹੈ ਇੰਡੀਅਨ ਸਿਵਲ ਐਵੀਏਸ਼ਨ ਐਕਟ ਉਸ ਕਾਨੂੰਨ ਦੇ ਮੁਤਾਬਕ ਕੀ ਪ੍ਰੋਵੀਜ਼ਨ ਨੇ ਕਿ ਕਿਰਾਏ ਕਿਸ ਤਰ੍ਹਾਂ ਰੱਖੇ ਜਾ ਸਕਦੇ ਆ ਇੰਟਰਨੈਸ਼ਨਲ ਤਾਂ ਤੁਹਾਡੇ ਵਾਸਤੇ ਹੈ ਨਹੀਂ

0: ਪਰ ਡੋਮੈਸਟਿਕ ਜਿਹੜੇ ਦੇਸ਼ ਦੇ ਅੰਦਰ ਅੰਦਰ ਇਹ ਲਾਈਨਾਂ ਆਪੇ ਕਿੱਦਾਂ ਵਧਾ ਸਕਦੀਆਂ ਇਹਦੇ ਬਾਰੇ ਨੋਟਿਸ ਹੁਣ ਏਅਰਲਾਈਨਾਂ ਨੇ ਵੀ ਦਿੱਤਾ ਗਿਆ। ਭਾਰਤ ਸਰਕਾਰ ਨੂੰ ਵੀ ਤੁਰਨ ਆਖਿਆ ਇੱਕ ਹਫਤੇ ਦੇ ਅੰਦਰ ਜਵਾਬ ਦਿਓ, ਜਦੋਂ ਉਹਨਾਂ ਦਾ ਜਵਾਬ ਆਊਗਾ ਉਹਦੇ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਣਾ। ਹੁਣ ਤੁਹਾਡੀ ਕਿਹੜਾ ਪੈਗਾ
1: ਪੰਨੂ ਸਾਹਿਬ? ਇਸ ਤੋਂ ਬਾਅਦ ਬੈਕੇਜ ਦੀ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ ਜੀ, ਜੇ ਹੋਰ ਕਿਸੇ ਤਰੀਕੇ ਨਾਲ ਲੈ ਜਾ ਸਕਣ ਕਸਟਮਰ ਤੋਂ, ਅਤੇ ਬੈਗੇਜ ਵਾਲੇ ਕਈ ਬਹਾਨੇ ਲਾ ਕੇ ਥੋੜ੍ਹਾ ਬਹੁਤਾ ਫਰਕ ਵੀ ਹੋਵੇ ਤਾਂ ਵਾਹਵਾ ਸਾਰੇ ਪੈਸੇ। ਕਈ ਵਾਰੀ ਕੁੱਲ ਜਿਹੜੀ ਟਿਕਟ ਦੀ ਕੀਮਤ ਆ ਉਨੀ ਨਹੀਂ ਹੁੰਦੀ ਜਿੰਨੇ ਬੈਗੇਜ ਦੇ ਚਾਰਜ ਕਰ ਲਏ ਜਾਂਦੇ ਨੇ, ਇਹਦਾ ਵੀ ਰੌਲਾ ਇੰਡੀਆ ਦੇ ਵਿੱਚ ਪਿਆ ਜੀ, ਇਹਦੇ ਬਾਰੇ ਕੀ ਹੈ?
0: ਇਹ ਕੁਲਦੀਪ ਜੀ ਸਾਡੇ ਨਾਲ ਵੀ ਕਈ ਵਾਰੀ ਹੋਇਆ, ਅਸੀਂ ਘਰੋਂ ਬੈਗੇਜ ਜਿਹੜਾ ਆਮ ਤੌਰ ਦੇ ਉੱਤੇ 23 ਕਿਲੋ ਤੋਂ ਥੋੜਾ ਘੱਟ ਰੱਖ ਕੇ ਤੁਰਦੇ, 23 ਦੀ ਹੱਦ ਉੱਤੇ ਉੱਥੇ ਜਾਂਦੇ ਹਾਂ, 22.5 ਜਾਂ 23.5 ਇੰਨਾ ਕਰ ਦਿੰਦੇ ਆ, ਤੇ ਫਿਰ ਉਹ ਕਹਿੰਦੇ ਕਿ ਇਹ ਹੁਣ ਮਿਨੀਮਮ 25 ਦਾ ਰੇਟ ਤੁਹਾਨੂੰ ਲੱਗਣਾ, ਉਦੋਂ ਘੱਟ ਨਹੀਂ ਹੋ ਸਕਦਾ। ਸਮਾਨ ਕੱਢ ਸਕਦੇ ਹਾਂ ਤੇ ਕੱਢ ਲਓ, ਆਪਣਾ ਕਿੰਨਾ ਸਮਾਨ ਕੋਈ ਕੱਢ ਲਓ। ਫਿਰ ਜਾਂ ਕੁਛ ਇਹੋ ਜਿਹੇ ਆ ਜਿਹੜੇ ਕਹਿੰਦੇ ਜੀ ਸਾਡੀ ਤੇ 10-10 ਕਿਲੋ ਦੀ ਸਲੈਬ ਹੈ, 23 ਤੋਂ ਵੱਧ ਗਿਆ ਤੁਹਾਨੂੰ 30 ਤੋਂ ਘੱਟ ਤਾਂ ਹੋ ਨਹੀਂ ਸਕਦਾ, ਤੁਹਾਨੂੰ ਪੂਰਾ ਰੇਟ ਦੇਣਾ ਪੈਣਾ। ਇਹ ਜਿਹੜੇ ਉਹ ਲੋਕ ਨੇ ਉਹ ਤੰਗ ਹੁੰਦੇ ਫਸੇ ਉੱਥੇ ਪੈਸੇ ਦਿੰਦੇ ਆ, ਇਹਨੂੰ ਕੋਈ ਸਰਕਾਰ ਕੰਟਰੋਲ ਨਹੀਂ ਕਰਦੀ। ਹੁਣ ਭਾਸਕਰ ਅਖਬਾਰ ਨੇ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕੀਤੀ, ਉਸ ਇਨਵੈਸਟੀਗੇਸ਼ਨ ਹੈਲੋ ਕੁਲਦੀਪ ਤੁਹਾਨੂੰ ਮੇਰੀ ਆਵਾਜ਼ ਜਾ ਰਹੀ
1: ਜੀ? ਜੀ ਆ ਰਹੀ ਜੀ ਆ ਰਹੀ।
0: ਉਹ ਇੱਕ ਬੰਦਾ ਲਗਾਤਾਰ ਨਾ ਕਰੀ ਜਾ ਰਿਹਾ, ਮੈਂ ਕਿਹਾ ਸ਼ਾਇਦ ਉਹਦਾ ਕਰਕੇ ਗੜਬੜ ਹੋ ਗਈ। ਉਹਦੇ ਚ ਭਾਸਕਰ ਅਖਬਾਰ ਨੇ ਆਪਣੇ ਤੌਰ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਕੀਤੀ, ਉਹ ਚ ਪਤਾ ਲੱਗਾ ਕਿ ਉੱਥੇ ਗਏ ਲੋਕਾਂ ਤੋਂ 23 ਕਿਲੋ ਤੋਂ 25 ਕਿਲੋ ਤੱਕ ਵਿਖਾਇਆ ਜਾ ਰਿਹਾ, ਜੇ 23 ਕਿਲੋ ਪੂਰਾ ਪੂਰਾ ਲਿਖ ਕੇ ਚੱਲ ਜੇ, ਯਾਨੀ 1-2 ਕਿਲੋ ਇੱਥੋਂ ਤੱਕ ਵੀ ਹੈ ਕਿ ਇੱਕ ਏਅਰਲਾਈਨ ਦਾ ਉਹਨਾਂ ਇਹ ਵੀ ਵੇਖਿਆ ਕਿ 3 ਕਿਲੋ ਤੋਂ ਵੱਧ ਵਜਨ ਵਿਖਾ ਤਾ, ਇੰਨਾ ਜਿਹੜਾ ਐਕਸੈਸ ਵਜਨ ਉਹ ਵਿਖਾਉਂਦੇ ਆ, ਉਸ ਐਕਸੈਸ ਵਜਨ ਦੇ ਨਾਲ ਲੋਕਾਂ ਦੀ ਜੇਬ ਕੱਟੀ ਜਾਂਦੀ ਹੈ। ਹੁਣ ਉਹਨਾਂ ਨੇ ਉਹ ਸਲਿੱਪਾਂ ਵੀ ਪੇਸ਼ ਕੀਤੀਆਂ ਕਿ ਇੱਕ ਪਰਿਵਾਰ ਆਪਣੇ ਘਰੋਂ ਤੋਲ ਕੇ ਲੈ ਕੇ ਗਿਆ ਤੇ ਉਹਨਾਂ ਦਾ 23 ਕਿਲੋ 200 ਗ੍ਰਾਮ ਸੀ, ਉੱਥੇ ਗਏ ਤੇ 24 ਕਿਲੋ ਬਣ ਗਿਆ। ਇੱਕ ਪਰਿਵਾਰ ਆਪਣੇ ਘਰੋਂ ਲੈ ਕੇ ਗਿਆ 22 ਕਿਲੋ 910 ਗ੍ਰਾਮ ਸੀ, ਤੇ ਉਹਨੇ ਜਾ ਕੇ ਜਦੋਂ ਤੋਲਿਆ ਤੇ ਉਹ 23 ਕਿਲੋ 600 ਗ੍ਰਾਮ ਹੋ ਗਿਆ। ਇੱਕ ਹੋਰ ਪਰਿਵਾਰ ਹੈ ਜਿਹਨਾਂ ਨੇ ਘਰੋਂ ਵੀ ਤੋਲਿਆ, ਏਅਰਪੋਰਟ ਦੇ ਉੱਤੇ ਜਾ ਕੇ ਬਾਹਰ ਜਿਹੜੀ ਮਸ਼ੀਨ ਲੱਗੀ ਉਹਦੇ ਤੋਂ ਵੀ ਤੋਲਿਆ, ਤੇ ਜਦੋਂ ਏਅਰਲਾਈਨ ਦੇ ਕਾਊਂਟਰ ਤੇ ਗਏ ਤੇ ਉੱਥੇ 1 ਕਿਲੋ ਵੱਧ ਗਿਆ, ਤੇ ਨਾਲ ਹੀ ਉਹਨੇ ਕਹਿ ਤਾ 8,000 ਰੁਪਇਆ ਹੋਰ ਦਿਓ। ਇਹਦੇ ਕੈਲਕੂਲੇਸ਼ਨ ਕਰਕੇ ਭਾਸਕਰ ਅਖਬਾਰ ਨੇ ਦੱਸਿਆ ਕਿ 1 ਸਾਲ ਦੇ ਅੰਦਰ ਅੰਦਰ ਏਅਰ ਇੰਡੀਆ ਨੇ 4 ਕਰੋੜ ਰੁਪਏ ਤੋਂ ਵੱਧ ਐਕਸੈਸ ਬੈਗੇਜ ਦੇ ਕਮਾਏ ਆ, ਇੰਡੀਗੋ ਏਅਰਲਾਈਨ ਨੇ 3 ਕਰੋੜ 60 ਲੱਖ ਤੋਂ ਵੱਧ ਕਮਾਏ ਆ। ਜਿਹੜੀ ਇਤਿਹਾਦ ਆ ਉੱਥੇ ਇਹਨਾਂ ਦੀ ਹੈਗੀ ਆ ਗਲਫ ਦੇ ਕਿਸੇ ਕੰਟਰੀ ਦੀ, ਉਹਨਾਂ ਨੇ 2 ਕਰੋੜ ਤੋਂ ਵੱਧ ਕਮਾਏ ਆ। ਕਤਰ ਏਅਰਵੇਜ ਦੇ ਉੱਤੇ ਵੀ ਉਹਨਾਂ ਦੋਸ਼ ਲਾਇਆ ਕਿ 1 ਕਰੋੜ 80 ਲੱਖ ਦੇ ਕਰੀਬ ਕਮਾਏ ਆ, ਐਮੀਰੇਟਸ ਦੇ ਉੱਤੇ ਵੀ ਦੋਸ਼ ਲਾਇਆ ਕਿ 2.5 ਕਰੋੜ ਦੇ ਕਰੀਬ ਕਮਾ ਗਏ, ਵੇਥ ਜੈਟ ਏਅਰ ਅਰੇਬੀਆ ਇਹਨਾਂ ਸਾਰਿਆਂ ਤੇ ਉਹਨਾਂ ਨੇ ਫਿਰ ਉਹ ਚਾਰਟ ਕੇ ਦਿੱਤਾ ਕਿ ਕਿੰਨੇ ਕਿੰਨੇ ਪੈਸੇ ਐਕਸੈਸ ਬੈਗੇਜ ਦੇ ਨਾਂ ਦੇ ਉੱਤੇ ਉਹ ਕਮਾਈ ਕਰਕੇ। ਤੇ ਬੜੀ ਮਾੜੀ ਗੱਲ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਚੀਟ ਕੀਤਾ ਜਾ ਰਿਹਾ, ਜਦਕਿ ਕਰਨਾ ਨੀ ਚਾਹੀਦਾ। ਹੁਣ ਸਰਕਾਰ ਦਖਲ ਦਿੰਦੀ ਕਿ ਨਹੀਂ ਦਿੰਦੀ ਪਤਾ ਨੀ।
1: ਪਰ ਸਭ ਆਖਰੀ ਮੁੱਦਾ ਕਿ ਮਹਾਰਾਸ਼ਟਰ ਦੇ ਵਿੱਚ ਇੱਕ ਲੜਕੀ ਬਹਿਨਾ ਯੋਜਨਾ ਚਲਾਈ ਸੀ ਤੇ ਉਹਦਾ ਜਿਹੜਾ ਮੁਆਵਜ਼ਾ ਜਿਹੜਾ ਪਤਾ ਮਿਲਣਾ ਸੀਗਾ ਜੀ, ਉਹ ਤੇ ਜਿਹਨਾਂ ਨੂੰ ਜ਼ਰੂਰਤ ਸੀ ਉਹਨਾਂ ਨੂੰ ਸੀ, ਪਰ ਕਈ ਮੁਲਾਜ਼ਮ ਜਿਹਨਾਂ ਨੂੰ ਜਿਹਨਾਂ ਦੀ ਇਨਕਮ ਹੋਰ ਸੀ ਉਹ ਵੀ ਜਿਹੜੇ ਸੀ ਉਹ ਲੈਂਦੇ ਰਹੇ ਨੇ ਜੀ। ਖੈਰ ਬਹੁਤ ਜਗ੍ਹਾ ਤੇ ਇਹੋ ਜਿਹਾ ਚੱਲਦਾ ਹੈ, ਮਹਾਰਾਸ਼ਟਰ ਵਾਲੀ ਗੱਲ ਦੱਸੋ ਜੀ।
0: ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਲਾੜਕੇ ਬਹਿਨਾ ਯੋਜਨਾ ਚਲਾਈ ਸੀ, ਜਿਹਦੇ ਵਿੱਚ ਇਹ ਰੱਖਿਆ ਗਿਆ ਸੀ ਕਿ ਸਾਰੀਆਂ ਔਰਤਾਂ ਨੂੰ 1500 ਰੁਪਇਆ ਮਹੀਨਾ ਮਿਲੇਗਾ, ਪਰ ਸਾਰੀਆਂ ਰੱਖ ਕੇ ਵੀ ਇੱਕ ਸ਼ਰਤ ਲਾ ਦਿੱਤੀ ਸੀ ਕਿ ਉਹਨਾਂ ਔਰਤਾਂ ਨੂੰ ਮਿਲੇਗਾ ਜਿਹੜੀਆਂ ਔਰਤਾਂ ਇੱਕ ਤਾਂ ਸਰਕਾਰੀ ਮੁਲਾਜ਼ਮ ਨਹੀਂ, ਦੂਸਰਾ ਉਹ ਇਨਕਮ ਟੈਕਸ ਪਈ ਨਹੀਂ। ਜਿਹੜੀਆਂ ਇਨਕਮ ਟੈਕਸ ਪਈ ਹੈ, ਜਿਹੜੀਆਂ ਰਿਟਰਨ ਭਰਤੀਆਂ ਨੇ, ਉਹਨਾਂ ਨੂੰ ਨਹੀਂ ਮਿਲੇਗਾ। ਹੁਣ ਹੋਇਆ ਇਹ ਹੈ ਕਿ ਉੱਥੇ ਲੱਖਾਂ ਦੀ ਗਿਣਤੀ ਚ ਸ਼ਿਕਾਇਤਾਂ ਆ ਗਈਆਂ ਇਹੋ ਜਿਹੀਆਂ ਔਰਤਾਂ ਦੀਆਂ, ਜਿਹੜੀਆਂ ਔਰਤਾਂ ਇਸੇ ਤਰ੍ਹਾਂ ਹੀ ਸਭ ਥਾਵਾਂ ਤੋਂ ਮਦਦ ਲਈ ਜਾਂਦੀਆਂ, ਉਹਨਾਂ ਦੀ ਪੜਤਾਲ ਚੱਲਦੀ ਪਈ। ਆਡਿਟ ਚੱਲਦੇ ਚੱਲਦੇ ਇਹ ਗੱਲ ਨਿਕਲ ਆਈ ਕਿ ਜਿਹੜਾ ਮਹਾਰਾਸ਼ਟਰ ਸਰਕਾਰ ਦਾ

0: ਸਥਿਤੀ ਹੈ ਕਿ ਦੀਵੇ ਥੱਲੇ ਹਨੇਰਾ, ਜਿਹੜੀ ਮਿਨਿਸਟਰੀ ਲਾਗੂ ਕਰ ਰਹੀ ਉਹਨਾਂ ਦੇ ਆਪਣੇ ਮਿਨਿਸਟਰੀ ਦਾ ਜਿਹੜਾ ਸਟਾਫ ਹੈ ਉਹ ਵੀ ਫਰਾਡ ਕਰਦਾ ਰਿਹਾ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ ਸਾਨੂੰ ਸਾਰੀ ਜਾਣਕਾਰੀ ਵਿਸਥਾਰ ਨਾਲ ਦੇਣ ਲਈ ਧੰਨਵਾਦ ਜੀ।
0: ਬਹੁਤ ਮਿਹਰਬਾਨੀ ਜੀ,
1: ਸ਼ੁਕਰੀਆ। ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ। ਇਸ ਦੇ ਨਾਲ ਹੀ ਅੱਜ ਦਾ ਇਹ ਜਾਣਕਾਰੀ ਵਾਲਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ। ਕੁਛ ਗੀਤ ਸੰਗੀਤ ਆਪ ਜੀ ਲਈ 10 ਵਜੇ ਤੱਕ ਪੇਸ਼ ਕਰਾਂਗੇ। ਮੈਨੂੰ ਦਿਓ ਇਜਾਜ਼ਤ, ਹੋਈਆਂ ਭੁਲਾ ਚੁੱਕਾ ਲਿਖਮਾ ਜੀ, ਸਤਿ ਸ਼੍ਰੀ ਅਕਾਲ।

多謝聽眾同我分享啊。原來頭先爭啲，如果唔係有越位在先，仲3-0添。真係緊張啊。

头先听过你只有哥哥热辣辣，你呢排都系热辣辣嘅啦，记住补多啲水啊，炸黄晒，非常重要。好，继续打嚟嘅我哋有妹姐。

已经进入呢个补时阶段啦。啊，唔系讲个节目啊，啊节目冇得补时嘅，只系会超时嘅啫。补时7分钟啊！

0: 里及温哥华的联播节目。加拿大中文电台 FM94.7 会在早上再作本地节目广播，请各位听众留意。
1: 凌晨12点。

么深了，你是睡不着还是不想睡，或者你就只是想要听音乐呢？

0: 的不管。
1: This is the world of 96.1 FM, CHKG, Fairchild Radio.

在月下相逢，似幻似真，教我半迷半梦。

十载于子，此心悠悠，难忘故田。田就身似一阙。

教书，茅厂康居，复其年幼。

有始不有终，能受百样痛，从没有合约合同，但却跨时空，这滔滔白色的

回忆。

一段时间没在电视机的荧光幕里见他的出现。之前拍很多剧集的，他都唱歌，他的名字叫做郑世豪。

细声讲，大声笑。Amanda 分享笑话一则，好笑定唔好笑，由你话事。

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ

0: ਮਾਰਗੇਜ ਇੰਸ਼ੋਰੈਂਸ ਆਰਈਐਸਪੀ ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 Avenue,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
2: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ, ਜੁਲਾਈ ਮਹੀਨੇ ਦੀ 15 ਤਰੀਕ ਸੰਨ 2026, ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਰਾਸ਼ਾ ਵਰਵਿਤ ਜਲਾਲ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਦਿਨ ਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਹਮੇਸ਼ਾ ਵਾਂਗ ਖਬਰਾਂ ਤੇ ਚਰਚਾ ਕਰਾਂਗੇ, ਬਹੁਤ ਸਾਰੀਆਂ ਤੇ, ਨਾਲ ਮੌਸਮ ਦੀ ਗੱਲਬਾਤ ਵੀ ਹੋਵੇਗੀ, ਮਾਰਕੀਟ ਦੀ ਵੀ ਗੱਲਬਾਤ ਕਰਾਂਗੇ। ਕੁਝ ਖਾਸ ਖਬਰਾਂ ਜੋ ਅੱਜ ਬਹੁਤ ਹੀ ਅਹਿਮ ਖਬਰਾਂ ਨੇ ਕਹੀ, ਉਹਨਾਂ ਤੇ ਵਿਸਥਾਰ ਨਾਲ ਅਸੀਂ ਚਰਚਾ ਪੇਸ਼ ਕਰਾਂਗੇ ਜੀ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਮੌਸਮ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ।

ਇਸ ਵੇਲੇ ਤਕਰੀਬਨ 25-26 ਡਿਗਰੀ ਸੈਲਸੀਅਸ ਕੈਲਗਰੀ ਵਿੱਚ ਤਾਪਮਾਨ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਕੱਲ ਨੂੰ 28 ਡਿਗਰੀ ਤੇ ਹਲਕੀ ਫੁਲਕੀ ਬਾਰਿਸ਼, ਉਸ ਤੋਂ ਅਗਲੇ ਦਿਨ 26, ਸ਼ੁੱਕਰਵਾਰ ਨੂੰ ਸਨਿਚਰਵਾਰ ਨੂੰ 30 ਡਿਗਰੀ ਸੈਲਸੀਅਸ, ਵੱਧ ਤੋਂ ਵੱਧ ਘੱਟ ਤੋਂ ਘੱਟ 15 ਤੇ ਉਸ ਤੋਂ ਅਗਲੇ ਦਿਨ ਐਤਵਾਰ ਨੂੰ 27 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਆਪ ਜੀ ਲਈ ਮੌਸਮ ਦੀ ਜਾਣਕਾਰੀ ਦੇ ਨਾਲ ਨਾਲ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜੋ ਜੰਗਲੀ ਅੱਗਾਂ ਵਾਲੇ ਹਾਲਾਤ ਨੇ, ਉਹਨਾਂ ਨਾਲ ਆਬੋ ਹਵਾ ਵੀ ਖਰਾਬ ਹੋਈ ਹੈ, ਉਹਦੇ 'ਤੇ ਵੀ ਚਰਚਾ ਕਰਾਂਗੇ, ਰਿਪੋਰਟ ਪੇਸ਼ ਕਰਾਂਗੇ। ਨਾਲ ਦੀ ਨਾਲ ਦੱਸ ਦਈਏ ਕਿ ਕੈਲਗਰੀ ਅਤੇ ਖੇਤਰ ਦੇ ਵਾਸਤੇ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਯੈਲੋ ਵਾਚ ਹੈ ਸਵੀਅਰ ਥੰਡਰਸਟੋਰਮ। ਇਹ ਅੱਜ ਸ਼ਾਮ ਤੱਕ ਇਹ ਹਾਲਾਤ ਬਣੇ ਰਹਿਣਗੇ ਅਤੇ ਸੈਂਟਰਲ ਅਤੇ ਈਸਟਰਨ ਅਲਬਰਟਾ ਵਿੱਚ ਇਸ ਦਾ ਪ੍ਰਭਾਵ ਜ਼ਿਆਦਾ ਹੋਵੇਗਾ। ਤੇਜ਼ ਹਵਾਵਾਂ, ਗੜੇਮਾਰੀ ਅਤੇ ਭਾਰੀ ਬਾਰਿਸ਼ ਵੀ ਕਈ ਜਗ੍ਹਾ 'ਤੇ ਹੋ ਸਕਦੀ ਹੈ। ਲਾਈਟਨਿੰਗ ਜਦੋਂ ਹੋਵੇ, ਜਦੋਂ ਅਸਮਾਨੀ ਬਿਜਲੀ ਜਿਹੜੀ ਹੈ ਜੀ ਲਸ਼ਕਦੀ ਹੈ ਅਤੇ ਜਾਂ ਬੱਦਲ ਗਰਜਦੇ ਨੇ ਤਾਂ ਤੁਹਾਨੂੰ ਅੰਦਰ ਜਾਣ ਦੀ ਸਲਾਹ ਜਿਹੜੀ ਹੈ ਦਿੱਤੀ ਜਾਂਦੀ ਹੈ। ਇਹ ਵੀ ਯਾਦ ਕਰਾਇਆ ਜਾਂਦਾ ਕਿ ਇਸ ਨਾਲ ਹਰ ਸਾਲ ਕਈ ਕੈਨੇਡੀਅਨਾਂ ਦੀ ਮੌਤ ਹੋ ਜਾਂਦੀ ਹੈ। ਖੈਰ, ਮੌਸਮ ਦੇ ਲਿਹਾਜ਼ ਨਾਲ ਇਹ ਗੱਲ ਅਤੇ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ 'ਤੇ ਅੱਜ ਅਸੀਂ ਚਰਚਾ ਕਰਨੀ ਆ, ਉਸ ਵਿੱਚ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਜਿਹੜੇ ਨੇ ਅੱਜ ਸਟੈਡੀ ਰੱਖੇ ਨੇ, ਇਹਦੇ 'ਤੇ ਚਰਚਾ ਕਰਾਂਗੇ ਅਤੇ ਕੀ ਕਹਿੰਦੀ ਹੈ ਬੈਂਕ ਆਫ ਕੈਨੇਡਾ, ਅੱਗੇ ਦਾ ਫੋਰਕਾਸਟ ਕੀ ਹੈ, ਮਾਰਕੀਟ ਕਿਹੋ ਜਿਹੀ ਰਹੇਗੀ। ਟਰੰਪ ਹੋਰਮੁਸ ਸਟ੍ਰੇਟ 'ਤੇ ਅਤੇ ਇਰਾਨ ਦੇ ਮੁੱਦੇ 'ਤੇ ਲਗਾਤਾਰ ਬਿਆਨ ਬਦਲ ਰਹੇ ਨੇ ਅਤੇ ਇਸ ਤਰ੍ਹਾਂ ਦੇ ਸੰਕੇਤ ਮਿਲਦੇ ਨੇ ਕਿ ਇਰਾਨ ਦੀ ਲੜਾਈ ਖਤਮ ਕਰਨ ਲਈ ਉਹ ਸੰਘਰਸ਼ ਕਰ ਰਹੇ ਨੇ, ਚਾਹੁੰਦੇ ਨੇ ਕਿ ਛੇਤੀ ਤੋਂ ਛੇਤੀ ਇਹ ਖਤਮ ਹੋ ਜਾਵੇ, ਲੇਕਿਨ ਮਸਲਾ ਖਤਮ ਨਹੀਂ ਹੋ ਰਿਹਾ। ਇੱਕ ਸਰਵੇਖਣ ਹੈ, ਇਸ ਸਰਵੇਖਣ ਵਿੱਚ ਇਹ ਪਤਾ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਅਮਰੀਕਾ ਨਾਲੋਂ ਹੁਣ ਚੀਨ ਨੂੰ ਵਧੇਰੇ ਤਰਜੀਹ ਦੇਣ ਲੱਗੇ ਨੇ, ਪ੍ਰੈਫਰੈਂਸ ਹੈ, ਫੇਵਰ ਕਰਦੇ ਨੇ। ਸੋ ਇਹ ਸਰਵੇਖਣ ਹੈ, ਇਹਦੀ ਰਿਪੋਰਟ ਪੇਸ਼ ਕਰਾਂਗੇ। ਵੈਸਟ ਜੈੱਟ ਦੇ ਫਲਾਈਟ ਅਟੈਂਡੈਂਟਸ ਨੇ ਵੋਟ ਕਰ ਦਿੱਤੀ ਹੈ ਸਟ੍ਰਾਈਕ ਲਈ ਅਤੇ ਅਗਸਤ ਦੇ ਲੌਂਗ ਵੀਕਐਂਡ 'ਤੇ ਇਹ ਸਟ੍ਰਾਈਕ ਹੋ ਸਕਦੀ ਹੈ ਜੇ ਕਿਸੇ ਸਮਝੌਤੇ 'ਤੇ ਉਦੋਂ ਤੱਕ ਨਹੀਂ ਪਹੁੰਚਿਆ ਜਾਂਦਾ। ਡੇਲਾਈਟ ਸੇਵਿੰਗ ਟਾਈਮ, ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਨਾਲ ਰਲ ਕੇ ਅਲਬਰਟਾ ਵਾਲੇ ਇਸ ਨੂੰ ਮੁਕਾਉਣ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਨੇ ਅਤੇ ਅਮਰੀਕਾ ਦੇ ਵਿੱਚ ਵੀ ਇਹ ਰੌਲਾ ਚੱਲ ਪਿਆ, ਗੱਲਬਾਤ ਛਿੜ ਗਈ ਹੈ, ਬਹਿਸ ਛਿੜ ਗਈ ਹੈ ਕਿ ਇਹ ਜੋ ਘੜੀਆਂ ਨੂੰ ਅੱਗੇ ਪਿੱਛੇ ਕਰਨ ਦਾ ਜਿਹੜਾ ਪ੍ਰਚਲਨ ਹੈ, ਸਾਲ ਵਿੱਚ 2 ਵਾਰੀ ਜਿਹੜਾ ਕੀਤਾ ਜਾਂਦਾ, ਇਹ ਕੰਮ ਰੋਕ ਦਿੱਤਾ ਜਾਵੇ ਅਤੇ ਇੱਕੋ ਟਾਈਮ ਫਿਕਸ ਕਰ ਦਿੱਤਾ ਜਾਵੇ। ਖੈਰ, ਜੇ ਅਮਰੀਕਾ ਵਾਲੇ ਅਜਿਹਾ ਕਰ ਦਿੰਦੇ ਨੇ ਤਾਂ ਕੈਨੇਡਾ ਕੋਲ ਕੀ ਆਪਸ਼ਨ ਬਚਦੀ ਹੈ, ਇਹਦੇ 'ਤੇ ਗੱਲ ਕਰਾਂਗੇ। ਇੰਟਰਨੈਸ਼ਨਲ ਪ੍ਰੋਗਰਾਮ ਹੈ ਕਿ ਨਵੀਂ ਕਿਸਮ ਦੇ, ਨਵੀਂ ਜਨਰੇਸ਼ਨ ਦੇ ਫਾਈਟਰ ਜੈੱਟ ਬਣਾਉਣ ਲਈ ਕੁਛ ਦੇਸ਼ਾਂ ਦੇ ਵਿਚਕਾਰ ਸਮਝੌਤੇ ਹੋ ਰਹੇ ਨੇ ਅਤੇ ਕੈਨੇਡਾ ਵਾਲੇ ਇਸ ਸਮਝੌਤੇ ਦੇ ਵਿੱਚ ਸ਼ਾਮਲ ਹੋ ਰਹੇ ਨੇ। ਯੂਕੇ, ਜਪਾਨ ਅਤੇ ਇਟਲੀ ਪਹਿਲੇ ਪਾਰਟਨਰ ਨੇ ਅਤੇ ਕੈਨੇਡਾ ਵਾਲੇ ਉਸ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਇਸ ਦੇ ਨਾਲ ਹੀ ਇੱਕ ਕਹਿ ਲਓ ਕਿ ਚੰਗੀ ਖਬਰ ਨਹੀਂ ਹੈ, ਲੇਕਿਨ ਪੇਰੈਂਟ ਅਤੇ ਗ੍ਰੈਂਡ ਪੇਰੈਂਟ ਜੋ ਸਪੋਂਸਰਸ਼ਿਪ ਕਰਕੇ, ਜੋ ਇੱਥੇ ਬਹੁਤ ਸਾਰੇ ਸਾਡੇ ਅੱਜ ਸਿਆਣੇ ਜਿਹੜੇ ਸੀਨੀਅਰਸ ਨੇ ਇੱਥੇ ਬੈਠੇ ਹੋਏ ਨੇ ਇਸ ਮੁਲਕ ਦੇ ਵਿੱਚ, ਕਿ ਇਸ ਪ੍ਰੋਗਰਾਮ ਦੇ ਤਹਿਤ ਉਹਨਾਂ ਨੂੰ ਸਪੋਂਸਰਸ਼ਿਪ ਮਿਲੀ ਸੀ, ਉਹ ਐਪਲੀਕੇਸ਼ਨਸ ਜਿਹੜੀਆਂ ਨੇ ਪੇਰੈਂਟ ਅਤੇ ਗ੍ਰੈਂਡ ਪੇਰੈਂਟ ਦੀ ਸਪੋਂਸਰਸ਼ਿਪ ਦੀਆਂ ਅਤੇ ਉਹਨਾਂ ਮਾਪਿਆਂ ਨੂੰ ਬੁਲਾਉਣ ਲਈ, ਉਹਨਾਂ 'ਤੇ ਪੱਕੇ ਤੌਰ 'ਤੇ ਅਜੇ ਤੱਕ ਜਿਹੜੀ ਹੈ ਰੋਕ ਲਾਈ ਹੈ, ਕਦੋਂ ਖੁੱਲ੍ਹੇਗੀ ਇਹ ਪਤਾ ਨਹੀਂ ਹੈ। ਨਾਲ ਦੀ ਨਾਲ ਕੁਛ ਹੋਰ ਇਮੀਗ੍ਰੇਸ਼ਨ 'ਤੇ ਚੇਂਜਸ ਹੋ ਰਹੀਆਂ ਨੇ ਅਤੇ ਸਖ਼ਤੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਉਹਦੇ 'ਤੇ ਵੀ ਚਰਚਾ ਕਰਾਂਗੇ। ਹੋਰ ਖਬਰਾਂ ਵੀ ਹੈਗੀਆਂ ਨੇ ਜਿਨ੍ਹਾਂ 'ਤੇ ਅਸੀਂ ਵਿਸਥਾਰ ਨਾਲ ਆਪ ਜੀ ਨਾਲ ਉਹ ਸਾਂਝਾ ਕਰਾਂਗੇ ਕਿ ਵਿਸਥਾਰ ਦੇ ਵਿੱਚ ਅਗਰ ਸਮਾਂ ਹੋਇਆ ਵਿਸਥਾਰ ਦੇ ਵਾਸਤੇ ਤਾਂ ਫਿਰ ਉਹ ਸ਼ੇਅਰ ਕਰਾਂਗੇ, ਜਿਨ੍ਹਾਂ ਦੇ ਵਿੱਚ ਕਈ ਦਰਜਨ ਮੈਟਾ ਦੇ ਇੰਪਲੋਈਜ਼ ਨੇ ਸੂ ਕੀਤਾ ਹੈ ਕੰਪਨੀ ਨੂੰ, ਇਹ ਕਿਹਾ ਕਿ AI ਦੀ ਵਰਤੋਂ ਨਾਲ ਕੰਪਨੀਆਂ ਨੂੰ ਕੱਢਿਆ ਜਾ ਰਿਹਾ, ਕੰਪਨੀ 'ਚੋਂ ਬੰਦਿਆਂ ਨੂੰ ਲੇ ਆਫ ਕੀਤਾ ਜਾ ਰਿਹਾ ਹੈ। ਸੋ ਇਸ ਨੂੰ ਕਿਵੇਂ ਅਦਾਲਤ ਵਿੱਚ ਉਹ ਸਾਬਤ ਕਰ ਸਕਣਗੇ, ਇਹ ਸਮਾਂ ਅੱਗੇ ਉਹਦੇ ਵਿੱਚ ਪਤਾ ਲੱਗੇਗਾ ਕਿ ਆਉਂਦੇ ਸਮੇਂ ਦੇ ਵਿੱਚ ਕਿ ਇਹ ਗੱਲ ਸਹੀ ਹੈ ਜਾਂ ਗਲਤ ਹੈ। ਸੋ ਇਹ ਅੱਜ ਦੇ ਪ੍ਰੋਗਰਾਮ ਵਿੱਚ ਜੋ ਖਬਰਾਂ ਅਸੀਂ ਸ਼ੇਅਰ ਕਰਨੀਆਂ ਨੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟ

ਟੱਬ ਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਅਸੀਂ ਤੁਹਾਨੂੰ ਦੇ ਸਕਦੇ ਹਾਂ। ਫੋਨ ਡਾਇਲ ਕਰ ਲਓ 587-832-1208 5872-1208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬਿਹਤਰੀਨ ਰੇਟ ਸੋਨਿਕ ਇੰਸ਼ੋਰੈਂਸ ਵਾਲੇ ਦੇਣਗੇ। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ, ਉਹਨਾਂ ਦਾ ਸੁਨੇਹਾ ਕਿ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਅਸੀਂ ਪੰਜਾਬੀ ਲੈਂਗੁਏਜ ਦੇ ਵਿੱਚ ਦੇਵਾਂਗੇ ਅਤੇ ਬਿਲਿੰਗ ਸਰਕਾਰ ਨੂੰ ਕਰਾਂਗੇ। ਵੀਰਪਾਲ ਕੌਰ ਹੋਰਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਇਹ ਕੰਮ ਕਰਦੀ ਹੈ, ਹੋਮ ਕੇਅਰ ਸਰਵਿਸਿਜ਼ ਪ੍ਰਦਾਨ ਕਰਦੀ ਹੈ। ਫੋਨ ਨੰਬਰ ਹੈ 825-760-0983 8257600983। ਵਾਸਿਸ ਸਮਾਈਲ ਮੈਡੀਕਲ ਜੋ ਕਿ ਸਨਰਿਜ ਦੇ ਵਿੱਚ ਮੈਡੀਕਲ ਕਲੀਨਿਕ ਹੈ ਜੀ, ਨਵੇਂ ਪੇਸ਼ੈਂਟਸ ਵੀ ਵੈਲਕਮ ਨੇ, ਕੋਈ ਅਪਾਇੰਟਮੈਂਟ ਦੀ ਜ਼ਰੂਰਤ ਨਹੀਂ ਹੈ। ਵਾਸਿਸ ਸਮਾਈਲ ਮੈਡੀਕਲ ਦਾ ਫੋਨ ਹੈ 587-617-4496 5876174696। ਕਿਸੇ ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈ। ਸਨਰਿਜ ਦੇ ਵਿੱਚ ਨਵੇਂ ਪੇਸ਼ੈਂਟਸ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਵਾਸਿਸ ਸਮਾਈਲ ਮੈਡੀਕਲ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ। ਫੋਨ ਹੈ 403-404-3500। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ। ਅਗਰ ਤੁਸੀਂ ਇਹ ਸੇਵਾਵਾਂ ਚਾਹੀਦੀਆਂ ਨੇ ਆਪ ਜੀ ਨੂੰ, ਬਿਲਕੁਲ ਭਰੋਸੇਯੋਗ ਸੇਵਾਵਾਂ ਲਈ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ। 403-404-3500। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ, ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਵਧੀਆ ਡੀਲ ਲੈ ਕੇ ਦੇ ਸਕਦੇ ਹਨ ਜੀ। 403-903-7657। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, 40 ਤੋਂ ਵੱਧ ਆਈਟਮਾਂ ਨੇ ਜੀ। ਬ੍ਰੇਕਫਾਸਟ ਤੋਂ 4 ਵਜੇ ਤੱਕ, ਸਵੇਰੇ 10 ਵਜੇ ਤੋਂ ਜਿਹੜਾ ਹੈ ਜੀ 40 ਤੋਂ ਵੱਧ ਆਈਟਮਾਂ ਵਾਲਾ ਬਫੇ ਲੱਗਦਾ ਹੈ ਅਤੇ ਤੁਸੀਂ ਮਦਰ ਇੰਡੀਆ ਰੈਸਟੋਰੈਂਟ 'ਤੇ ਜਾ ਕੇ ਦੇਸੀ ਘਿਓ ਦੀਆਂ ਦਾਲਾਂ ਸਬਜ਼ੀਆਂ ਬਣੀਆਂ ਵੀ ਖਾ ਸਕਦੇ ਹੋ। 24 ਘੰਟੇ ਖੁੱਲ੍ਹਦਾ ਹੈ ਜੀ ਅਤੇ ਫੋਨ ਨੰਬਰ ਹੈ 403-936-7777 4039367777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਇਹ ਫੋਟੋ ਸਟੂਡੀਓ ਹੈ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਜਿਹੜੀ ਹੈ ਜੀ ਉਹ ਖਿੱਚੀ ਜਾਂਦੀ ਹੈ। ਫੈਮਿਲੀ ਅਤੇ ਬੱਚੇ ਦੀਆਂ ਫੋਟੋ ਪੋਰਟਰੇਟਸ ਵੀ ਬਣਦੇ ਨੇ। ਔਰ 403-947-0060 ਇਹਨਾਂ ਦਾ ਫੋਨ ਨੰਬਰ ਹੈ 4039470060 ਪਿਕਸਲ ਫੋਟੋ ਸਟੂਡੀਓ। ਆ ਪ੍ਰੋਗਰਾਮ ਵਿੱਚ ਹੁਣ ਖਬਰਾਂ ਤੇ ਵਿਸਥਾਰ ਨਾਲ ਚਰਚਾ ਜਿਹੜੀ ਹੈ ਉਹ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਮਾਰਕੀਟ ਦੀ ਗੱਲ ਕਰਾਂਗੇ ਕਿ ਮਾਰਕੀਟ ਕਿਹੋ ਜਿਹੀ ਹੈ, ਅਤੇ ਮਾਰਕੀਟ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜੀ ਕਿ ਕੱਚੇ ਤੇਲ ਦੀਆਂ ਕੀਮਤਾਂ ਜੋ ਕਈ ਦਿਨਾਂ ਤੋਂ ਜੋ ਮਿਡਲ ਈਸਟ ਦੇ ਵਿੱਚ ਸਥਿਤੀ ਜਿਹੜੀ ਹੈ ਫਿਰ ਵਿਗੜੀ ਹੈ, ਅਤੇ ਉਸ ਵਿਗੜੀ ਹੋਈ ਸਥਿਤੀ ਦੇ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ। ਇੰਨਾ ਜ਼ਿਆਦਾ ਨਹੀਂ ਹੈ ਲੇਕਿਨ ਠੀਕ ਠਾਕ ਉਛਾਲ ਹੈ। ਅੱਜ WTI ਜੋ ਕਰੂਡ ਆਇਲ ਹੈ ਵੈਸਟ ਟੈਕਸਸ ਇੰਟਰਮੀਡੀਏਟ ਉਹ $80 ਦੇ ਲਾਗੇ ਪਰ ਬੈਰਲ ਟ੍ਰੇਡ ਹੋ ਰਿਹਾ। ਜਿਹੜਾ ਬ੍ਰੈਂਟ ਕਰੂਡ ਹੈ ਜੀ ਉਹ $85-86 ਪ੍ਰਤੀ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ। ਨੈਚੁਰਲ ਗੈਸ ਵੀ ਅੱਪ ਹੈ, ਗੈਸੋਲੀਨ ਵੀ ਅੱਪ ਹੈ, ਹੀਟਿੰਗ ਆਇਲ ਥੋੜ੍ਹੇ ਸਸਤੇ ਨੇ, ਗੋਲਡ ਵੀ ਅੱਪ ਹੈ, ਲੇਕਿਨ ਕੁਛ ਚੀਜ਼ਾਂ ਡਾਊਨ ਵੀ ਨੇ। ਲੇਕਿਨ ਓਵਰਆਲ ਕਰੂਡ ਆਇਲ ਦੀ ਪ੍ਰਾਈਸ ਜਿਹੜੀ ਹੈ ਇਹ ਇਸ ਨੂੰ ਅਸੀਂ ਥੋੜ੍ਹਾ ਜਿਹਾ ਉੱਚਿਆ ਹੀ ਮੰਨ ਸਕਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਇਹ 1 ਜੁਲਾਈ ਦੇ ਲਾਗੇ ਜੋ ਹੈ ਉਹ ਕਾਫ਼ੀ ਹੇਠਾਂ ਚਲੇ ਗਏ ਸੀ ਅਤੇ ਉਸ ਨਾਲੋਂ ਕਾਫ਼ੀ ਵਾਧਾ ਹੁੰਦਾ ਹੋਇਆ ਪਿਛਲੇ ਦਿਨਾਂ ਦੇ ਵਿੱਚ। ਲੇਕਿਨ ਜੋ ਪੀਕ ਹੋ ਗਈ ਸੀ ਅਪ੍ਰੈਲ ਦੇ ਵਿੱਚ ਉਸ ਨਾਲੋਂ ਘੱਟ ਹੈ। ਉਸ ਉਦੋਂ $110 ਦੇ ਲਾਗੇ ਇਹ ਜਿਹੜਾ ਟ੍ਰੇਡ ਹੋਣ ਲੱਗਾ ਸੀ ਕੱਚਾ ਤੇਲ। ਕਰੰਸੀ ਦੀ ਗੱਲ ਕਰੀਏ ਤਾਂ ਇੱਕ ਅਮਰੀਕਨ ਦੇ ਮੁਕਾਬਲੇ ਤੁਹਾਨੂੰ $1.40 ਮਿਲਣਗੇ ਜੀ, ਅਤੇ ਜੇ ਤੁਹਾਡੇ ਕੋਲ ਇੱਕ ਕੈਨੇਡੀਅਨ ਹੈ ਤਾਂ ਤੁਹਾਨੂੰ $0.71 ਅਮਰੀਕਾ ਦੇ ਮਿਲ ਜਾਣਗੇ। ਸੋ ਕੈਨੇਡੀਅਨ ਡਾਲਰ ਅਮਰੀਕਨ ਡਾਲਰ ਦੇ ਮੁਕਾਬਲੇ ਕੁਛ ਦਿਨਾਂ ਦੇ ਵਿੱਚ ਮਜ਼ਬੂਤ ਹੋਇਆ। ਕੈਨੇਡੀਅਨ ਡਾਲਰ ਮਜ਼ਬੂਤ ਹੈ, ਅੱਗੇ ਚੱਲ ਕੇ ਇਹ ਵੀ ਆਪ ਜੀ ਨਾਲ ਸ਼ੇਅਰ ਕਰਦੇ ਹਾਂ ਕਿ ਹੋਰ ਕਰੰਸੀ ਦੇ ਮੁਕਾਬਲੇ ਕਿਵੇਂ ਹੈ। ਜੇ ਅਮਰੀਕਨ ਦੀ ਗੱਲ ਕੀਤੀ ਜਾਵੇ ਤਾਂ ਇੰਡੀਅਨ ਰੁਪਏ ਦੇ ਅੱਜ ਤੁਹਾਨੂੰ ਮਿਲਣਗੇ ਜੀ ₹96.21 96 ਰੁਪੀਜ਼ ਐਂਡ 21 ਪੈਸੇ। ਜਿਹੜੀ ਕੈਨੇਡੀਅਨ ਦੀ ਗੱਲ ਹੈ ਜੀ, ਕੈਨੇਡੀਅਨ ਦੀ ਅਸੀਂ ਗੱਲ ਕਰੀਏ ਤਾਂ ਅੱਜ ਤੁਹਾਨੂੰ ਮਿਲਣਗੇ ₹68.57 68 ਰੁਪੀਜ਼ ਐਂਡ 57 ਪੈਸੇ। ਇਹ ਕਾਫ਼ੀ ਘੱਟ ਗਈ ਸੀ ਕੀਮਤ, 66 ਦੇ ਲਾਗੇ ਛਾਗੇ ਜਿਹੜੀ ਹੈ 66-67 ਦੇ ਲਾਗੇ ਪਹੁੰਚ ਗਈ ਸੀ। ਆਪ ਜੀ ਨੂੰ ਪਤਾ ਕਿ ਤਕਰੀਬਨ ਇਹ ਕਹਿ ਲਓ ਕਿ ਕਾਫ਼ੀ ਦਿਨ ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ ਇਹ 70-71 ਦੇ 70 ਦੇ ਉੱਪਰ ਜਿਹੜੀ 70.5 ਦੇ ਲਾਗੇ ਪਹੁੰਚ ਗਈ ਸੀ। ਲੇਕਿਨ ਫਿਰ ਇੱਕ ਵਾਰ ਉਚਾਈਆਂ ਵੱਲ ਨੂੰ ਜਾ ਰਿਹਾ ਹੈ ਜੀ ਕੈਨੇਡੀਅਨ, ਅਤੇ ਇਹ
ਇਹ ਕਿਹਾ ਜਾ ਰਿਹਾ

ਕਿ ਹੋ ਸਕਦਾ ਕਿ ਅਗਲੇ ਸਾਲ ਦੇ ਅੱਧ ਤੱਕ ਇਹ 75 ਦੇ ਲਾਗੇ ਛਾਗੇ ਟ੍ਰੇਡ ਹੋਵੇ ਜਿਸ ਤਰ੍ਹਾਂ ਦੇ ਮਾਰਕੀਟ ਦੇ ਹਾਲਾਤ ਨੇ ਤੇ ਆਓ ਹੁਣ ਜਿਹੜਾ ਗੱਲ ਕਰਦੇ ਹਾਂ ਕਿ ਮੌਸਮ ਕੀ ਕਹਿ ਰਿਹਾ ਵਾਈਲਡ ਫਾਇਰ ਸਮੋਕ ਜਿਹੜਾ ਹੈ ਜੰਗਲੀ ਅੱਗਾਂ ਨਾਲ ਕੁਛ ਕਾਫੀ ਸ਼ਹਿਰਾਂ ਦੀ ਹਾਲਤ ਜਿਹੜੀ ਹੈ ਧੂੰਏ ਵਾਲੀ ਸਥਿਤੀ ਵਾਲੀ ਬਣੀ ਹੋਈ ਹੈ ਤੇ ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਜਿਹੜਾ ਹੈ ਜੀ ਉਹਦੀ ਇਨਫੋਰਮੇਸ਼ਨ ਦੇ ਮੁਤਾਬਕ ਇਸ ਵੇਲੇ ਪੂਰੇ ਕੈਨੇਡਾ ਦੇ ਵਿੱਚ 54 ਜਗ੍ਹਾ 'ਤੇ ਫਾਇਰ ਜਿਹੜੀਆਂ ਐਕਟਿਵ ਫਾਇਰਸ ਹੈਗੀਆਂ ਨੇ ਅਤੇ ਹੁਣ ਤੱਕ 815 ਫਾਇਰਸ ਰਿਪੋਰਟ ਕੀਤੀਆਂ ਜਾ ਚੁੱਕੀਆਂ ਨੇ ਅਤੇ 3600 ਤੋਂ ਉੱਪਰ 3600 ਹੈਕਟੇਅਰ ਤੋਂ ਉੱਪਰ ਰਕਬਾ ਜਿਹੜਾ ਹੈ ਉਹ ਸੜ ਕੇ ਸਵਾਹ ਹੋ ਚੁੱਕਾ ਹੈ ਵੈਸੇ ਅੱਜ ਤੋਂ 2-3 ਸਾਲ ਪਹਿਲਾਂ ਵਾਲੀ ਸਥਿਤੀ ਨਾਲੋਂ ਕਾਫੀ ਬਿਹਤਰ ਹੈ ਜੋ ਪਿਛਲੇ ਦਿਨਾਂ ਵਿੱਚ ਭਾਰੀ ਬਾਰਿਸ਼ਾਂ ਵੀ ਹੋਈਆਂ ਨੇ ਉਸ ਨਾਲ ਇਹ ਥੋੜ੍ਹਾ ਜਿਹਾ ਬਿਹਤਰ ਸਥਿਤੀ ਲੱਗ ਰਹੀ ਹੈ ਲੇਕਿਨ ਪੂਰੇ ਕੈਨੇਡਾ ਦੇ ਵਿੱਚ ਕਈ ਜਗ੍ਹਾ 'ਤੇ ਰਿਪੋਰਟ ਕੀਤਾ ਗਿਆ ਖਾਸ ਤੌਰ 'ਤੇ ਨੌਰਥ ਵੈਸਟ ਓਨਟੇਰੀਓ ਦੇ ਵਿੱਚ ਜੰਗਲੀ ਅੱਗਾਂ ਜਿਹੜੀਆਂ ਨੇ ਉਹਨਾਂ ਨੇ ਬਹੁਤ ਪੂਅਰ ਏਅਰ ਕੁਆਲਿਟੀ ਅਤੇ ਰਿਡਿਊਸ ਵਿਜ਼ੀਬਿਲਿਟੀ ਅਤੇ ਹੇਜ਼ੀ ਕੰਡੀਸ਼ਨ ਨੂੰ ਜਨਮ ਦਿੱਤਾ ਔਰ ਕੈਨੇਡੀਅਨ ਜਿਹੜੇ ਨੇ ਉਹ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਨੇ ਓਨਟੇਰੀਓ ਸਭ ਤੋਂ ਵੱਧ ਵਸੋਂ ਵਾਲਾ ਸੂਬਾ ਹੈ ਅਤੇ ਉੱਥੇ ਲੋਕ ਅਗਰ ਪ੍ਰਭਾਵਿਤ ਹੁੰਦੇ ਨੇ ਤਾਂ ਕੈਨੇਡਾ ਦਾ ਵੱਡਾ ਹਿੱਸਾ ਗਿਣਿਆ ਜਾਂਦਾ ਇਨਵਾਇਰਮੈਂਟ ਕੈਨੇਡਾ ਨੇ ਏਅਰ ਕੁਆਲਿਟੀ ਅਲਰਟ ਜਿਹੜੇ ਨੇ ਕਈ ਮੇਜਰ ਸ਼ਹਿਰਾਂ ਦੇ ਵਾਸਤੇ ਜਾਰੀ ਕੀਤੇ ਇਸੇ ਤਰ੍ਹਾਂ ਓਨਟੇਰੀਓ ਤੋਂ ਇਲਾਵਾ ਜਿਹੜਾ ਉੱਤਰੀ ਮੈਨੀਟੋਬਾ ਦੇ ਵਿੱਚ ਪੂਅਰ ਏਅਰ ਕੁਆਲਿਟੀ ਜਿਹੜੀ ਹੈ ਉਹਦੇ ਬਾਰੇ ਇਹ ਜਾਰੀ ਕੀਤਾ ਗਿਆ ਅਤੇ ਫੋਟੋਆਂ ਜਿਹੜੀਆਂ ਕੁਛ ਉੱਥੋਂ ਆ ਰਹੀਆਂ ਨੇ ਹੇਜ਼ੀ ਸਕਾਈ ਟੋਰੋਂਟੋ ਦੇ ਵਿੱਚ ਅਤੇ ਮੈਨੀਟੋਬਾ ਦੇ ਕਈ ਹਿੱਸਿਆਂ ਦੇ ਵਿੱਚ ਦੇਖੇ ਜਾ ਸਕਦੇ ਨੇ ਵੈਨਕੂਵਰ ਦੇ ਵਾਸਤੇ ਉੱਧਰੋਂ ਦੂਸਰਾ ਪਾਸਾ ਵੈਸਟ ਵਾਲਾ ਉੱਥੇ ਵੀ ਯੈਲੋ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਅਤੇ ਬ੍ਰਿਟਿਸ਼ ਕੋਲੰਬੀਆ ਦੇ ਰੈਜੀਡੈਂਟਸ ਕਹਿੰਦੇ ਸੀ ਕਿ ਅਗਲੇ ਕਿ ਸਾਨੂੰ ਇਹ ਥੋੜ੍ਹਾ ਜਿਹਾ ਲੱਗ ਰਿਹਾ ਕਿ ਅਸਮਾਨ ਦੇ ਵਿੱਚ ਧੂੰਆਂ ਉਹ ਜਿਹੜਾ ਮੌਸਮ ਵਿਭਾਗ ਹੈ ਉਹਨਾਂ ਨੇ ਕਿਹਾ ਕਿ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਬਣਿਆ ਰਹੇਗਾ ਵਾਈਲਡ ਫਾਇਰ ਸਮੋਕ ਜਿਹੜਾ ਹੈ ਅਤੇ ਇਸ ਵਿੱਚ ਇਹਦੇ ਨਾਲ ਔਰੇਂਜ ਰੈੱਡ ਵਰਗਾ ਅਸਮਾਨ ਹੋ ਜਾਂਦਾ ਅਤੇ ਸਮੋਕ ਸੰਘਣਾ ਵੀ ਹੁੰਦਾ ਅਤੇ ਇਸ ਤਰ੍ਹਾਂ ਦੀ ਇੱਕ ਇਸ ਦੀ ਛਤਰੀ ਜਿਹੀ ਬਣ ਜਾਂਦੀ ਹੈ ਅਤੇ ਇਹ ਜਿਹੜੀ ਸਮੋਕ ਈਵੈਂਟ ਹੈ ਅੱਜ ਕਈ ਜਗ੍ਹਾ 'ਤੇ ਦੇਖੀ ਜਾ ਰਹੀ ਹੈ ਟੋਰੋਂਟੋ ਦੀ ਏਅਰ ਕੁਆਲਿਟੀ ਵੱਡੇ ਸ਼ਹਿਰਾਂ ਦੇ ਵਿੱਚ ਸਭ ਤੋਂ ਮਾੜੀ ਦੱਸੀ ਜਾਂਦੀ ਹੈ ਇਸ ਵੇਲੇ ਇਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ ਏਅਰ ਕੁਆਲਿਟੀ ਹੈਲਥ ਇੰਡੈਕਸ ਦੇ ਟੋਰੋਂਟੋ ਦੇ ਵਿੱਚ ਟੋਰੋਂਟੋ ਦਾ ਸਕੋਰ ਉਹ 8 ਦੇ ਲਾਗੇ ਛੱਗ ਗਿਆ ਅਤੇ ਇਹ ਹੈ ਇਹੋ ਜੰਗਲੀ ਧੂੰਏ ਕਰਕੇ ਵੈਸੇ ਪੋਲਿਊਸ਼ਨ ਲੈਵਲਸ ਜਿਹੜੇ ਹਨ ਉਹ ਇਸ ਤਰ੍ਹਾਂ ਦੇ ਨਹੀਂ ਹਨ ਅਤੇ ਜੇ ਅਸੀਂ ਆਪਣੇ ਲਾਗੇ ਦੀ ਗੱਲ ਕਰੀਏ ਇੱਥੇ ਕੈਲਗਰੀ ਵਿੱਚ ਠੀਕ ਠਾਕ ਜਾਪਦਾ ਯੈਲੋ ਨਾਈਫ ਜਿਹੜਾ ਸ਼ਹਿਰ ਹੈ ਜੀ ਉਹ ਇੱਕ ਹੋਰ ਕੈਨੇਡੀਅਨ ਸ਼ਹਿਰ ਹੈ ਉੱਥੇ 7 ਦਾ ਹੈ ਅਤੇ 7 ਤੱਕ ਦਾ ਇੰਡੈਕਸ ਹੈ ਅਤੇ ਐਡਮਿੰਟਨ ਅਤੇ ਫੋਰਟ ਸਮਿਥ ਅਲਬਰਟਾ ਦੇ ਵਿੱਚ ਮੋਡਰੇਟ ਰਿਸਕ ਹੈ ਅਤੇ 5 ਦਾ ਜਿਹੜਾ ਏਅਰ ਕੁਆਲਿਟੀ ਹੈਲਥ ਇੰਡੈਕਸ ਜਿਹੜਾ ਨੋਟ ਕੀਤਾ ਗਿਆ ਸੋ ਇੱਥੇ ਅਜੇ ਤੱਕ ਠੀਕ ਹੈ ਇਨਵਾਇਰਮੈਂਟ ਕੈਨੇਡਾ ਵਾਲੇ ਕਹਿੰਦੇ ਨੇ ਕਿ ਆਊਟਡੋਰ ਐਕਟੀਵਿਟੀ ਸਪੋਰਟਸ ਜਿਹੜੀ ਆ ਉਹਨੂੰ ਘਟਾ ਦਿਓ ਜਾਂ ਬੰਦ ਕਰ ਦਿਓ ਅਤੇ 65 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ ਪ੍ਰੈਗਨੈਂਟ ਔਰਤਾਂ ਇਨਫੈਂਟਸ ਛੋਟੇ ਹੋਰ ਬੱਚੇ ਅਤੇ ਜਾਂ ਜਿਨ੍ਹਾਂ ਨੂੰ ਹੈਲਥ ਕੰਡੀਸ਼ਨਸ ਹੈਗੀਆਂ ਨੇ ਜਾਂ ਸਾਹ ਦੀ ਕੋਈ ਸਮੱਸਿਆ ਉਹ ਇਸ ਤੋਂ ਜ਼ਰਾ ਜ਼ਿਆਦਾ ਸਾਵਧਾਨ ਰਹਿਣ ਅਤੇ ਉਹਨਾਂ ਨੂੰ ਬਚ ਕੇ ਹੀ ਚੱਲਣਾ ਪਵੇਗਾ ਸੋ ਇਹ ਸਥਿਤੀ ਹੈ ਜੀ ਅਤੇ ਮੌਸਮ ਆਮ ਤੌਰ 'ਤੇ ਜੋ ਕੈਨੇਡਾ ਦੇ ਵਿੱਚ ਬੜਾ ਵੈਸੇ ਸਾਫ਼ ਸੁਥਰਾ ਮਾਹੌਲ ਮੰਨਿਆ ਜਾਂਦਾ ਜੰਗਲੀ ਅੱਗਾਂ ਦੇ ਨਾਲ ਇਹ ਸਥਿਤੀ ਬਣ ਜਾਂਦੀ ਹੈ ਅਤੇ ਸਮੋਗ ਸਮੋਕ ਇਹ ਸਾਰਾ ਕੁਛ ਜਿਹੜਾ ਹੈ ਜੀ ਫਿਰ ਜਦੋਂ ਮਿਕਸਅਪ ਹੋ ਜਾਂਦਾ ਅਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਸਥਿਤੀ ਬਣਦੀ ਹੈ ਜੀ ਖੈਰ ਇਹ ਕੁਦਰਤੀ ਵਰਤਾਰੇ ਨੇ ਇਨਸਾਨ ਇਹਨਾਂ ਨੂੰ ਕਿਸੇ ਹੱਦ ਤੱਕ ਹੀ ਕੰਟਰੋਲ ਕਰ ਸਕਦਾ ਅਤੇ ਉਹਦੇ ਵਿੱਚੋਂ ਦੀ ਜਿਉਣਾ ਪੈਂਦਾ ਕਈ ਵਾਰ ਲੇਕਿਨ ਕੁਛ ਹੋਰ ਗੱਲਾਂ ਵੀ ਇਹੋ ਜਿਹੀਆਂ ਨੇ ਜਿਸ ਨੂੰ ਸਾਡੇ ਮਾਹਿਰ ਸਾਇੰਸਦਾਨ ਇਕੋਨੋਮਿਸਟ ਅਰਥਸ਼ਾਸਤਰੀ ਹੋਰ ਐਕਸਪਰਟਸ ਜਿਹੜੇ ਨੇ ਉਹ ਕਰਦੇ ਨੇ ਉਹਨਾਂ 'ਤੇ ਕੰਮ ਕਰਦੇ ਨੇ ਉਹ ਵੀ ਪ੍ਰੋਡਿਕਟ ਕਰ ਸਕਦੇ ਨੇ ਪਰ ਕਈ ਵਾਰੀ ਚੀਜ਼ਾਂ ਜਿਹੜੀਆਂ ਨੇ ਉਹ ਕੰਟਰੋਲ 'ਚ ਹੁੰਦੀਆਂ ਨਹੀਂ ਅਤੇ ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਤਾਂ ਜੋ ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜੀ ਸਥਿਤੀ ਹੈ ਕਿ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਦੇ ਬਾਰੇ ਅੱਜ ਆਪਣਾ ਫੈਸਲਾ ਸੁਣਾਇਆ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਰਿਫ ਮਕਲਮ ਨੇ ਬੈਂਕ ਆਫ ਕੈਨੇਡਾ ਦੇ ਬਾਰੇ ਵਾਰਨਿੰਗ ਦਿੱਤੀ ਸੀ ਕਿ ਇੰਟਰਸਟ ਰੇਟ ਵੱਧ ਸਕਦੇ ਨੇ ਜੇ ਇਰਾਨ ਦੀ ਲੜਾਈ ਜਾਰੀ ਰਹਿੰਦੀ ਹੈ ਅਤੇ ਕੈਨੇਡਾ ਦੇ ਵਿੱਚ ਮਹਿੰਗਾਈ

ਵੱਧਦੀ ਰਹਿੰਦੀ ਹੈ। ਇਨਫਲੇਸ਼ਨ ਵਧੀ ਹੈ ਅਤੇ ਕਿਉਂਕਿ ਗੈਸੋਲੀਨ ਦੀਆਂ ਕੀਮਤਾਂ ਜਿਹੜੀਆਂ ਹਨ ਉਹ ਜ਼ਿਆਦਾ ਵਧੀਆਂ ਸੀ ਅਤੇ ਕੁਛ ਗਰੋਸਰੀ ਦੀਆਂ ਵੀ ਵਧੀਆਂ, ਲੇਕਿਨ ਜ਼ਿਆਦਾ ਹਿੱਸਾ ਗੈਸੋਲੀਨ ਨੇ ਪਾਇਆ। ਬੈਂਕ ਆਫ ਕੈਨੇਡਾ ਨੇ ਇਸ ਦੇ ਬਾਵਜੂਦ ਇੰਟਰਸਟ ਰੇਟ ਨੂੰ 2.25% 'ਤੇ ਅਨਚੇਂਜ ਰੱਖਿਆ ਅਤੇ ਇਹਨਾਂ ਦੀ ਪੰਜਵੀਂ ਮੋਨੀਟਰੀ ਪੋਲਿਸੀ ਡਿਸੀਜਨ ਜਿਹੜਾ ਹੈ ਇਸ ਸਾਲ ਦਾ ਹੈ। ਅਨਾਊਂਸਮੈਂਟ ਦੇ ਬਾਰੇ ਗਵਰਨਰ ਨੇ ਕਿਹਾ ਕਿ ਭਾਵੇਂ ਵਾਰ ਦੇ ਨਾਲ ਗੈਸੋਲੀਨ ਜਿਹੜੀ ਮਹਿੰਗੀ ਮਿਲੀ ਹੈ ਪਰ ਕੁਛ ਚੀਜ਼ਾਂ 'ਤੇ ਸਟੇਬਲ ਅਸੀਂ ਰਹੇ ਅਤੇ ਇਸ ਕਰਕੇ ਅਸੀਂ ਥੋੜ੍ਹਾ ਜਿਹਾ ਅਜੇ ਇੱਥੇ ਇਹਨੂੰ ਇੱਥੇ ਕੀ ਰੱਖ ਰਹੇ ਹਾਂ। ਪਰ ਜੇ ਇਹ ਕਨਫਲਿਕਟ ਅੱਗੇ ਵੱਧਦਾ, ਲੜਾਈ ਅੱਗੇ ਵੱਧਦੀ ਜਾਂਦੀ ਹੈ, ਫਿਰ ਸਾਨੂੰ ਕੋਈ ਹੋਰ ਫੈਸਲਾ ਲੈਣਾ ਪੈ ਸਕਦਾ ਹੈ। ਅਤੇ ਨਾਲ ਦੀ ਨਾਲ ਇਹ ਵੀ ਹੈ ਕਿ ਬੈਂਕ ਆਫ ਕੈਨੇਡਾ ਨੇ ਮੋਨੀਟਰੀ ਪੋਲਿਸੀ ਜੋ ਅਪਡੇਟ ਕੀਤਾ ਉਸ ਦੇ ਨਾਲ ਇਕਨੋਮਿਕ ਰਿਪੋਰਟ ਜਿਹੜੀ ਜੀ ਡੀ ਪੀ ਦੀ ਹੁੰਦੀ ਹੈ ਜਿਸ ਵਿੱਚ ਜੋਬ ਮਾਰਕੀਟ ਇਨਫਲੇਸ਼ਨ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ, ਉਹਨਾਂ ਨੇ ਪਿਛਲੇ ਕਈ ਵਾਰੀਆਂ ਤੋਂ ਇੰਟਰਸਟ ਰੇਟ ਨੂੰ ਵਧਾਇਆ ਨਹੀਂ ਹੈ ਨਾ ਘਟਾਇਆ ਅਤੇ ਸਟੇਬਲ ਰੱਖਿਆ। ਅਤੇ ਕੈਨੇਡਾ ਦੀ ਇਕੋਨਮੀ ਦੇ ਬਾਰੇ ਇਹ ਟੈਕਨੀਕਲ ਰਿਸੈਸ਼ਨ ਮੰਨਿਆ ਗਿਆ ਕਿ ਦੋ ਲਗਾਤਾਰ ਸਟੇਟ ਕੁਆਟਰ ਜਿਹੜੇ ਸੀ ਭਾਵ 6 ਮਹੀਨੇ ਲਗਾਤਾਰ ਜੀ ਡੀ ਪੀ ਜਿਹੜੀ ਹੈ ਉਹ ਡਿੱਗੀ ਹੈ, ਸੋ ਇਸ ਨੂੰ ਰਿਸੈਸ਼ਨ ਮੰਨਿਆ ਜਾਂਦਾ। ਜੀ ਡੀ ਪੀ ਅਪ੍ਰੈਲ ਦੇ ਵਿੱਚ ਥੋੜ੍ਹੀ ਜਿਹੀ ਬਿਹਤਰ ਹੋਈ ਹੈ ਅਤੇ ਅਨਇੰਪਲਾਇਮੈਂਟ ਰੇਟ ਵੀ ਘਟੀ ਹੈ, 6.5% ਹੋ ਗਈ ਹੈ। ਸੋ ਹਾਲਾਤ ਥੋੜ੍ਹੇ ਜਿਹੇ ਬਿਹਤਰ ਹੋ ਰਹੇ ਨੇ, ਪਰ ਬੈਂਕ ਆਫ ਕੈਨੇਡਾ ਕੀ ਕਹਿੰਦੀ ਹੈ ਇਹਦੇ ਬਾਰੇ ਜ਼ਰਾ ਦੇਖ ਲੈਂਦੇ ਹਾਂ। ਬੈਂਕ ਆਫ ਕੈਨੇਡਾ ਨੇ ਇਹ ਕਿਹਾ ਕਿ ਸਾਡੀ ਜਿਹੜੀ ਸਿਚੁਏਸ਼ਨ ਹੈ, ਇਕਨੋਮਿਕ ਸਿਚੁਏਸ਼ਨ ਹੈ, ਇਵੋਲਵ ਹੋਵੇਗੀ ਅਤੇ ਇਕਨੋਮਿਕ ਰਿਬਾਊਂਡ ਜਿਹੜਾ ਹੈ ਉਹ ਹੋ ਸਕਦਾ, ਭਾਵ ਆਰਥਿਕਤਾ ਨੂੰ ਮੋੜਾ ਪੈ ਸਕਦਾ। ਇਸ ਤਰ੍ਹਾਂ ਹਮੇਸ਼ਾ ਗਿਰਾਵਟ ਵੱਲ ਨੂੰ ਨਹੀਂ ਰਹੇਗਾ, ਲੇਕਿਨ ਹਾਲਾਤ ਹੌਲੀ ਹੌਲੀ ਸੁਧਰ ਰਹੇ ਨੇ। ਸੋ ਬੈਂਕ ਆਫ ਕੈਨੇਡਾ ਨੇ ਕੌਨਫੀਡੈਂਸ ਸ਼ੋਅ ਕੀਤਾ ਇਕਨੋਮਿਕ ਰਿਬਾਊਂਡ ਦਾ ਅਤੇ ਇਹ ਕਿਹਾ ਕਿ ਹਾਲਾਤ ਬਿਹਤਰ ਹੋਣਗੇ ਅਤੇ ਸਾਨੂੰ ਇਸ ਦੀ ਪੂਰੀ ਉਮੀਦ ਹੈ। ਇਸ਼ਾਰੇ ਇਸ ਤਰ੍ਹਾਂ ਦੇ ਨੇ ਕਿ ਭਾਵੇਂ ਇਨਫਲੇਸ਼ਨ ਵੀ ਵਧੀ ਹੋਈ ਹੈ ਅਤੇ ਪਰ ਕੁਛ ਚੀਜ਼ਾਂ ਬਿਹਤਰ ਵੀ ਹੋ ਰਹੀਆਂ ਨੇ ਅਤੇ ਇਕੋਨਮੀ ਮੋੜ ਘਟੇਗੀ। ਉੱਧਰ ਜਿਹੜਾ ਗੱਲ ਕਰ ਲੈਂਦੇ ਜੀ ਡੋਨਲਡ ਟਰੰਪ ਹੋਰਾਂ ਦੀ, ਇੱਕ ਵੱਡੇ ਮੀਡੀਆ ਅਦਾਰੇ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਡੋਨਲਡ ਟਰੰਪ ਮਿਡਲ ਈਸਟ ਦੇ ਮੁੱਦੇ 'ਤੇ, ਖਾਸ ਤੌਰ 'ਤੇ ਸਟੇਟ ਆਫ ਫਾਰਮੂਜ਼ ਦੇ ਮੁੱਦੇ 'ਤੇ ਲਗਾਤਾਰ ਬਿਆਨ ਬਦਲ ਰਹੇ ਨੇ। ਸਟੇਟ ਆਫ ਫਾਰਮੂਜ਼ ਨੂੰ ਲੈ ਕੇ ਉਹ ਕਿੰਨੇ ਔਖੇ ਨੇ, ਕਿੰਨੇ ਦੁਖੀ ਨੇ, ਇਸ ਗੱਲ ਦਾ ਅੰਦਾਜ਼ਾ ਤਾਂ ਤੁਹਾਨੂੰ ਉਸ ਟਰੁੱਥ ਸੋਸ਼ਲ ਦੀ ਪੋਸਟ ਤੋਂ ਹੀ ਲੱਗ ਗਿਆ ਹੋਣਾ ਜਿਸ ਵਿੱਚ ਉਹਨਾਂ ਨੇ ਐਫ ਲਫਜ਼ ਵਰਤ ਕੇ ਗਾਲ ਕੱਢ ਦਿੱਤੀ ਸੀ। ਔਰ ਇਹ ਨਹੀਂ ਕਿ ਸਹਿ ਸੁਭਾਅ ਕਿਸੇ ਦੇ ਮੂੰਹੋਂ ਨਿਕਲ ਗਈ ਹੈ, ਇਹ ਉਹਨਾਂ ਨੇ ਲਿਖ ਕੇ ਪਾਈ ਹੋਈ ਸੀ ਕਿ ਉਹਨੂੰ ਖੋਲ੍ਹੋ ਉਸ ਰਸਤੇ ਨੂੰ। ਖੈਰ ਇਰਾਨ ਵਾਲੇ ਅੜੇ ਰਹੇ ਅਤੇ ਅਖੀਰ ਮੇਜ਼ 'ਤੇ ਬੈਠ ਕੇ ਗੱਲਬਾਤ ਜਿਹੜੀ ਹੋਈ ਉਸ ਤੋਂ ਬਾਅਦ ਖੋਲ੍ਹਿਆ ਗਿਆ, ਪਰ ਫਿਰ ਰੌਲਾ ਰੱਪਾ ਪੈ ਗਿਆ। ਅਤੇ ਹੁਣ ਤਾਜ਼ਾ ਜਨਾਬ ਹੋਰਾਂ ਨੇ ਕਿਹਾ ਸੀ ਕਿ ਭਾਵੇਂ ਯੂ ਐੱਸ ਏ ਦਾ ਕੋਈ ਸਾਥੀ ਹੈ, ਚਾਹੇ ਵਿਰੋਧੀ ਹੈ, ਚਾਹੇ ਸਾਥੀ ਨਹੀਂ ਹੈ, ਜੋ ਉਸ ਸਟੇਟ ਆਫ ਫਾਰਮੂਜ਼ ਦੇ ਵਿੱਚੋਂ ਲੰਘੇਗਾ ਉਹ ਤੋਂ 20% ਟੋਲ ਅਸੀਂ ਚਾਰਜ ਕਰਾਂਗੇ। 20% ਦਾ ਮਤਲਬ ਬਹੁਤ ਵੱਡੀ ਫੀਸ ਹੋ ਜਾਂਦੀ ਹੈ। 20% ਲੈਣ ਦਾ ਜਿਹੜਾ ਐਲਾਨ ਕਰ ਦਿੱਤਾ, ਇਸ ਨਾਲ ਹਲਚਲ ਮੱਚ ਗਈ ਕਿ ਆਹ ਕੀ ਹੋਇਆ। ਪਰ 24 ਘੰਟੇ ਹੀ ਉਹ ਬਿਆਨ ਰਿਹਾ ਅਤੇ ਉਸ ਤੋਂ ਬਾਅਦ ਡੋਨਲਡ ਟਰੰਪ ਸਾਹਿਬ ਪਾਸਾ ਬਦਲ ਗਏ ਅਤੇ ਹੁਣ ਉਹਨਾਂ ਨੇ ਕੁਛ ਪ੍ਰਪੋਜ਼ਲ ਜਿਹੜਾ ਹੈ ਕੁਛ ਹੋਰ ਸੀਗੇ ਜੀ, ਉਹ ਉਹਨਾਂ ਤੋਂ ਵੀ ਕਹਿੰਦੇ ਪਿੱਛੇ ਹਟਦੇ ਜਾਪਦੇ ਨੇ। ਅਤੇ ਸੰਕੇਤ ਇਸ ਤਰ੍ਹਾਂ ਦੇ ਮਿਲਦੇ ਨੇ ਕਿ ਜਿਹੜੀ ਉਹ ਗੱਲ ਕਰਦੇ ਨੇ ਅਤੇ ਅਬਰਪਟਲੀ ਉਸ ਤੋਂ ਪਿੱਛੇ ਹਟ ਜਾਂਦੇ ਨੇ ਇੱਕਦਮ। ਅਤੇ ਇਸ ਦਾ ਲੱਗਦਾ ਹੈ ਕਿ ਉਹ ਇਸ ਜੰਗ ਨੂੰ ਰੋਕਣ ਲਈ ਬਹੁਤ ਜ਼ਿਆਦਾ ਕਾਹਲੇ ਨੇ ਅਤੇ ਸਟਰਗਲ ਕਰ ਰਹੇ ਨੇ, ਸਟਰਗਲ ਭਾਵ ਕੇ ਸੰਘਰਸ਼ ਕਰ ਰਹੇ ਨੇ ਕਿ ਉਹ ਉਹਨਾਂ ਕੋਲੋਂ ਇਹ ਕੰਮ ਮੁੱਕ ਨਹੀਂ ਰਿਹਾ। ਯੂ ਐੱਸ ਇਰਾਨ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਹੈ ਉਹ ਕੁਛ ਹੋਇਆ ਵੀ ਸੀ ਟਰੁੱਥ ਸੋਸ਼ਲ 'ਤੇ, ਪਰ ਫਿਰ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਜਾਂਦਾ ਅਤੇ ਇੱਕ ਵਾਰੀ ਬਹੁਤ ਵੱਡੀ ਸਾਰੀ ਗੱਲ ਕਰਦੇ ਨੇ ਕਿ ਅਸੀਂ ਅੱਜ 9 ਵਜੇ ਤੱਕ ਆਹ ਕਰ ਦੇਣਾ ਅਤੇ ਉਸ ਤੋਂ ਬਾਅਦ ਕੁਛ ਸਾਹਮਣੇ ਆਉਂਦਾ ਨਹੀਂ ਹੈ। ਅਤੇ ਯੂ ਟਰਨ ਉਹਨਾਂ ਨੇ ਕਈ ਲਏ ਨੇ ਪਿਛਲੇ ਦਿਨਾਂ ਦੇ ਵਿੱਚ ਅਤੇ MOU ਉਹਨਾਂ ਨੇ ਭਾਵੇਂ ਜਿਹੜਾ ਸਾਈਨ ਕੀਤਾ ਅਤੇ ਉਹਦੇ ਬਾਰੇ ਇਹ ਵੀ ਕਿਹਾ ਕਿ ਹੁਣ ਖਤਮ ਹੋ ਚੁੱਕਾ ਹੈ, ਅਤੇ ਪਰ ਪ੍ਰੈਸ਼ਰ ਉਹਨਾਂ 'ਤੇ ਹੈ। ਔਰ ਕੀ ਇਹ ਜਿਹੜਾ ਕਨਫਲਿਕਟ ਹੈ ਇਹ ਇਸ ਤਰ੍ਹਾਂ ਰੁਕ ਰੁਕ ਕੇ ਚੱਲਦਾ ਰਹੇਗਾ? ਮਾਹਰ ਇਹ ਮੰਨਣ ਲੱਗ ਪਏ ਨੇ ਬਹੁਤ ਸਾਰੇ ਕਿ ਸਾਨੂੰ ਨਹੀਂ ਲੱਗਦਾ ਕਿ ਸਟੇਟ ਆਫ ਫਾਰਮੂਜ਼ ਪਹਿਲਾਂ ਵਾਂਗ ਕਦੇ ਚੱਲ ਸਕੇਗਾ। ਸੋ ਇਹ ਜਿਹੜੀ ਸਥਿਤੀ ਹੈ ਜੀ ਉੱਥੇ ਅਜਿਹੀ ਬਣੀ ਹੋਈ ਹੈ। ਡੋਨਲਡ ਟਰੰਪ ਅੱਗੇ ਕੀ ਕਰਦੇ ਨੇ ਅਤੇ ਕਿੱਧਰ ਨੂੰ ਜਾਂਦੇ ਨੇ ਅਤੇ ਕਿਸ ਪਾਸੇ ਵੱਲ ਨੂੰ ਉਹ ਕਦਮ ਚੁੱਕਦੇ ਨੇ ਇਹ ਸਮਾਂ ਦੱਸੇਗਾ।

ਇੱਕ ਸਟੱਡੀ ਹੈ ਪਿਊਰ ਸਰਚ, ਪਿਊਰ ਸਰਚ ਸੈਂਟਰ ਵੱਲੋਂ ਇੱਕ ਖੋਜ ਕੀਤੀ ਗਈ ਹੈ। ਉਸ ਵਿੱਚ ਇਹ ਮੰਨਿਆ ਗਿਆ ਕਿ ਯੂ ਐਸ ਏ ਨਾਲੋਂ ਚਾਈਨਾ ਨੂੰ ਜ਼ਿਆਦਾ ਪੋਜ਼ਿਟਿਵਲੀ ਵਿਸ਼ਵ ਭਰ ਵਿੱਚ ਦੇਖਿਆ ਜਾ ਰਿਹਾ। ਇਹ ਨਾਨ ਪਾਰਟੀਸਨ ਇੱਕ ਥਿੰਕ ਟੈਂਕ ਹੈ ਪਿਊਰ ਸਰਚ, ਅਤੇ ਯੂ ਐਸ ਏ ਦਾ ਹੀ ਬੇਸਡ ਹੈ। ਇਸ ਵਿੱਚ ਉਹਦੀਆਂ ਜਿਹੜੀਆਂ ਖੋਜਾਂ ਤੋਂ ਬਾਅਦ ਲੱਭਤਾਂ ਨੇ ਉਹ ਇਸ ਤਰ੍ਹਾਂ ਇਸ਼ਾਰਾ ਕਰਦੀਆਂ ਨੇ ਕਿ ਚਾਈਨਾ ਫੇਵਰੇਬਲ ਵਿਊ ਹੈ, ਚਾਈਨਾ ਨੂੰ ਲੋਕ ਜਿਹੜਾ ਉਹਨਾਂ ਦਾ ਜਿਹੜਾ ਹਮਾਇਤੀ ਵਜੋਂ ਦੇਖ ਰਹੇ ਨੇ, ਅਤੇ ਚਾਈਨਾ ਦੇ ਪ੍ਰਤੀ ਪ੍ਰਸੈਪਸ਼ਨ ਜਿਹੜੀ ਹੈ ਜੋ ਦੁਨੀਆ ਦੀ ਕਦੇ ਹੋਇਆ ਕਰਦੀ ਸੀ ਉਹ ਹੁਣ ਨਹੀਂ ਆ, ਅੱਗੇ ਨਾਲੋਂ ਬਦਲ ਚੁੱਕੀ ਹੈ। ਜਦਕਿ ਇਸੇ ਹੀ ਸਮੇਂ 'ਤੇ ਯੂਨਾਈਟਿਡ ਸਟੇਟਸ ਦੀ ਪ੍ਰਸੈਪਸ਼ਨ ਜਿਹੜੀ ਹੈ ਉਹ ਅੱਗੇ ਨਾਲੋਂ ਵਿਗੜ ਚੁੱਕੀ ਹੈ, ਜੋ ਅਮਰੀਕਾ ਨੂੰ ਲੋਕ ਇੱਕ ਬਹੁਤ ਖਾਸ ਸਾਥੀ ਵਜੋਂ ਦੇਖਦੇ ਸਨ ਜਿਹੜੇ ਉਹ ਹੌਲੀ ਹੌਲੀ ਥੋੜ੍ਹਾ ਜਿਹਾ ਪਿੱਛੇ ਹਟਣ ਲੱਗੇ ਨੇ। ਜਨਰਲੀ ਜੇ ਇਸ ਰਿਪੋਰਟ ਦੇ ਮੁਤਾਬਕ ਲੋ ਕੌਨਫੀਡੈਂਸ ਜਿਹੜਾ ਹੈ ਉਹ ਪ੍ਰੈਜੀਡੈਂਟ ਡੋਨਲਡ ਟਰੰਪ ਅਤੇ ਚਾਈਨੀਜ਼ ਲੀਡਰ ਸ਼ੀ ਜਿਨਪਿੰਗ ਦੇ ਉੱਪਰ ਹੀ ਆ। ਦੋਨਾਂ ਦੇ ਵਿੱਚ ਕੋਈ ਇੰਨਾ ਜ਼ਿਆਦਾ ਕੌਨਫੀਡੈਂਸ ਨਹੀਂ ਹੈ ਵਿਸ਼ਵ ਭਰ ਦੇ ਵਿੱਚ, ਪਰ ਟਰੰਪ ਨਾਲੋਂ ਫਿਰ ਵੀ ਉਹਨਾਂ ਪ੍ਰਤੀ ਲੋਕ ਬੈਟਰ ਵਿਊ ਰੱਖਦੇ ਨੇ। ਯੂ ਐਸ ਏ ਜਿਹੜਾ ਹੈ ਪਰਸਨਲ ਫਰੀਡਮ ਦੇ ਤੌਰ 'ਤੇ ਜ਼ਿਆਦਾ ਦੇਖਿਆ ਜਾਂਦਾ ਕਿ ਇੱਥੇ ਜਿਹੜੀ ਵਿਅਕਤੀਗਤ ਆਜ਼ਾਦੀ ਹੈ ਜ਼ਿਆਦਾ ਹੈ ਚਾਈਨਾ ਨਾਲੋਂ। ਚਾਈਨਾ ਜਿਹੜਾ ਹੈ ਉਹ ਇਸ ਮਾਮਲੇ 'ਚ ਬਿਹਤਰ ਮੰਨਿਆ ਜਾਂਦਾ ਕੈਨੇਡਾ ਯੂ ਐਸ ਏ ਨਾਲੋਂ ਕਿ ਦੂਸਰੇ ਦੇਸ਼ਾਂ ਦੇ ਮਾਮਲਿਆਂ ਵਿੱਚ ਇਹ ਘੱਟ ਦਖਲ ਅੰਦਾਜ਼ੀ ਕਰਦੇ ਨੇ। ਪਿਊ ਵੱਲੋਂ 36 ਮੁਲਕਾਂ ਦੇ ਵਿੱਚ 42,000 ਲੋਕਾਂ 'ਤੇ ਇਹ ਸਰਵੇਖਣ ਕੀਤਾ ਗਿਆ, ਅਤੇ ਜਿਹੜੇ ਕੰਟਰੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਉਲਾਰ ਇਸਦਾ ਰਿਜ਼ਲਟ ਜਿਹੜੇ ਦੇਖੇ ਗਏ ਉਹ ਸੀ ਪਾਕਿਸਤਾਨ, ਅਤੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਯੂ ਐਸ ਏ ਨਾਲੋਂ ਚਾਈਨਾ ਨੂੰ ਪ੍ਰੈਫਰ ਕਰ ਰਹੇ ਨੇ। ਯੂ ਐਸ ਏ ਵਾਲੇ ਜਿਹੜੇ ਨੇ ਉਹ ਕਾਫੀ ਪਿੱਛੇ ਰਹਿ ਜਾਂਦੇ ਨੇ, ਅਤੇ ਉੱਥੇ 75 ਅੰਕਾਂ ਦਾ ਫਰਕ ਹੈ। ਇਸ ਤੋਂ ਇਲਾਵਾ ਮਲੇਸ਼ੀਆ ਹੈ, ਇੰਡੋਨੇਸ਼ੀਆ ਹੈ, ਸਿੰਗਾਪੁਰ, ਥਾਈਲੈਂਡ, ਸ਼੍ਰੀਲੰਕਾ, ਬੰਗਲਾਦੇਸ਼, ਸਪੇਨ, ਅਤੇ ਇੱਥੇ ਇਹ ਸਾਰੇ ਮੁਲਕ, ਈਵਨ ਕਿ ਕੈਨੇਡਾ ਵਾਲੇ ਵੀ ਕਾਫੀ ਜਿਹੜਾ ਹੈ ਉਹਨਾਂ ਨੂੰ ਬਿਹਤਰ ਸਮਝਣ ਲੱਗੇ ਨੇ, ਪਰ ਅਜੇ ਵੀ ਅਮਰੀਕਾ ਨੂੰ ਉੱਪਰ ਰੱਖਦੇ ਨੇ। ਅਤੇ ਇਹਨਾਂ ਤੋਂ ਸਾਰੇ ਮੁਲਕਾਂ ਤੋਂ ਇਲਾਵਾ ਜਿਹੜੇ ਮੁਲਕ ਜਿਹੜੇ ਨੇ ਉਹ ਅਮਰੀਕਾ ਨਾਲੋਂ ਜ਼ਿਆਦਾ ਚਾਈਨਾ ਨੂੰ ਫੇਵਰ ਕਰ ਰਹੇ ਨੇ, ਉਹਨਾਂ ਵਿੱਚ ਜਰਮਨੀ, ਆਸਟ੍ਰੇਲੀਆ, ਸਵੀਡਨ, ਨੈਦਰਲੈਂਡ, ਫਰਾਂਸ, ਇਹ ਸਾਰੇ ਮੁਲਕਾਂ ਦੇ ਨਾਮ ਆਉਂਦੇ ਨੇ। ਇਸ ਤੋਂ ਇਲਾਵਾ ਕਈ ਅਫਰੀਕਨ ਮੁਲਕ ਵੀ ਹੈਗੇ ਨੇ। ਸੋ ਰਿਸਰਚ ਸੈਂਟਰ ਨੇ ਇਹ ਪਤਾ ਕੀਤਾ ਕਿ 36 ਮੁਲਕਾਂ 'ਚ ਜਿਨ੍ਹਾਂ 'ਚ ਉਹਨਾਂ ਨੇ ਲੋਕਾਂ ਨੂੰ ਪੁੱਛਿਆ, 25 ਲੋਕ ਜਿਹੜੇ ਸੀ ਉਹ ਫੇਵਰੇਬਲ ਵਿਊ ਚਾਈਨਾ ਪ੍ਰਤੀ ਰੱਖਦੇ ਨੇ ਅਮਰੀਕਾ ਨਾਲੋਂ। ਸੋ ਇਹ ਪਹਿਲੀ ਵਾਰੀ ਹੈ ਇਸ ਪਿਊਰ ਰਿਸਰਚ ਸੈਂਟਰ ਦੀ ਖੋਜਾਂ ਦੇ ਵਿੱਚ ਕਿ ਜੋ ਟਰੈਕ ਕਰਦਾ ਹੈ ਗਲੋਬਲ ਸੈਂਟੀਮੈਂਟ ਲੋਕਾਂ ਦੇ ਕਿਹੋ ਜਿਹੇ ਨੇ, ਜਿਹਦੇ ਵਿੱਚ ਸਰਕਾਰਾਂ ਦਾ ਵਿਊ ਵੀ ਆਉਂਦਾ, ਅਤੇ ਸੁਪਰ ਪਾਵਰਾਂ ਪ੍ਰਤੀ ਉਹਨਾਂ ਦੀ ਵਿਚਾਰਧਾਰਾ ਕਿਹੋ ਜਿਹੀ ਆ। ਅਤੇ ਉਹ ਪਹਿਲੀ ਵਾਰੀ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਰਿਜ਼ਲਟ ਅਸੀਂ ਦੇਖੇ ਨੇ। ਸੋ ਪਹਿਲਾਂ ਜਿਹੜਾ ਸੀ ਯੂ ਐਸ ਦੇ ਵਿੱਚ 2008 ਦੇ ਵਿੱਚ ਜਦੋਂ ਜਾਰਜ ਬੁਸ਼ ਦੀ ਐਡਮਿਨਿਸਟ੍ਰੇਸ਼ਨ ਖਤਮ ਹੋਈ ਸੀ, ਅਤੇ ਫਿਰ ਜਦੋਂ 2017 ਦੇ ਵਿੱਚ ਜਦੋਂ ਟਰੰਪ ਦੀ ਪਹਿਲੀ ਵਾਰੀ ਸ਼ੁਰੂ ਹੋਈ ਤਾਂ ਉਦੋਂ ਵੀ ਇਸ ਤਰ੍ਹਾਂ ਵਿਊ ਲੋਕਾਂ ਦੇ ਜਿਹੜੇ ਸੀ ਬਦਲੇ ਸੀ। ਸੋ ਜਿਹੜੇ ਫੇਵਰੇਬਲ ਵਿਊ ਚਾਈਨਾ ਦਾ ਜਿਹੜਾ ਹੈ ਉਹ ਜਿਹੜਾ ਉਹ ਓਨਾ ਜ਼ਿਆਦਾ ਨਹੀਂ ਹੈ ਜਿੰਨਾ ਕਦੇ ਅਮਰੀਕਾ ਦਾ ਹੋਇਆ ਕਰਦਾ ਸੀ, ਅਤੇ ਕੁਛ ਕੰਟਰੀ ਹੈਗੇ ਨੇ ਜਿਹੜੇ ਬਿਲਕੁਲ ਉਲਟੇ ਨੇ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਮਹੀਨਿਆਂ ਦੇ ਵਿੱਚ ਕਹਿ ਲਓ, ਉਹ ਇੰਡੋਨੇਸ਼ੀਆ, ਇਟਲੀ, ਗ੍ਰੀਸ ਅਤੇ ਕੈਨੇਡਾ ਵਰਗੇ ਮੁਲਕ ਨੇ। ਸੋ ਇਹਨਾਂ ਦੇ ਵਿੱਚੋਂ 6 ਮੁਲਕ ਜਿਹੜੇ ਸਪੋਰਟ ਕਰਦੇ ਨੇ ਯੂ ਐਸ ਏ ਦੀ ਚਾਈਨਾ ਨਾਲੋਂ, ਉਹ ਹੈਗੇ ਨੇ ਜੀ ਪੋਲੈਂਡ, ਉਹ ਐਲਾਈਜ਼ ਨੇ, ਫਿਲੀਪੀਨਸ, ਸਾਊਥ ਕੋਰੀਆ, ਇੰਡੀਆ, ਜਪਾਨ ਅਤੇ ਇਜ਼ਰਾਈਲ ਹੈਗੇ ਨੇ। ਸੋ ਇੱਥੇ ਜਿਹੜਾ ਹੈ ਇਹ ਸਾਥ ਦੇ ਰਹੇ ਨੇ ਯੂ ਐਸ ਏ ਦਾ। ਤੋ ਇਹਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਜਿਹੜੇ ਚਾਈਨਾ ਦੇ ਲੀਡਰ ਨੇ ਸ਼ੀ ਜਿਨਪਿੰਗ, ਉਹਨਾਂ ਦੇ ਵਿੱਚ ਕੌਨਫੀਡੈਂਸ ਹੈ ਕਿ ਟਰੰਪ ਦੇ ਨਾਲ ਤੁਹਾਡਾ ਕੌਨਫੀਡੈਂਸ ਹੈ। ਓਵਰਆਲ ਇਹਨਾਂ ਦੋਨਾਂ ਨੂੰ ਕੋਈ ਬਹੁਤੀ ਮਾਨਤਾ ਨਹੀਂ ਹੈ ਵਿਸ਼ਵ ਦੇ ਵਿੱਚ, ਬਿਲੋ 50% ਲੋਕ ਇਹਨਾਂ ਨੂੰ ਠੀਕ ਠਾਕ ਰੇਟਿੰਗ ਦਿੰਦੇ ਨੇ, ਅਤੇ ਪਰ ਸ਼ੀ ਜਿਨਪਿੰਗ ਜਿਹੜੇ ਨੇ ਫਿਰ ਵੀ ਜਿਹੜਾ ਹੈ ਉਹ ਥੋੜ੍ਹਾ ਜਿਹਾ ਬੈਟਰ, ਉਹਨਾਂ ਦਾ ਵਿਊ ਟਰੰਪ ਦੇ ਨਾਲੋਂ ਜ਼ਿਆਦਾ ਬਿਹਤਰ ਲੋਕਾਂ ਨੇ ਮੰਨਿਆ। ਸੋ ਯੂ ਐਸ ਏ ਵਾਲੇ ਜਿਹੜੇ ਨੇ ਗਲੋਬਲ ਅਪਰੂਵਲ ਰੇਟਿੰਗ ਦੇ ਵਿੱਚ ਇਹ ਪਿੱਛੇ ਇਹ ਪੋਲਿੰਗ ਕੰਪਨੀ ਗੈਲਪ ਨੇ ਮੰਨਿਆ ਸੀ ਕਿ ਚਾਈਨਾ ਵਾਲੇ ਯੂ ਐਸ ਏ ਨੂੰ ਕ੍ਰੋਸ ਕਰ ਗਏ ਨੇ ਗਲੋਬਲ ਅਪਰੂਵਲ ਰੇਟਿੰਗ ਦੇ ਵਿੱਚ, ਅਤੇ 20 ਸਾਲਾਂ ਦੇ ਵਿੱਚ

0: ਇੰਨਾ ਗੈਪ ਕਦੇ ਨਹੀਂ ਸੀ ਹੋਇਆ। ਸੋ ਇੱਕ US ਥਿੰਕ ਟੈਂਕ ਏਸ਼ੀਆ ਸੋਸਾਇਟੀ ਦਾ ਜਿਹੜਾ ਹੁੰਦਾ ਉਹਨਾਂ ਦੀ ਗਲੋਬਲ ਪਬਲਿਕ ਓਪੀਨੀਅਨ ਔਨ ਚਾਈਨਾ, ਉਹਦੇ ਵਿੱਚ ਕਿਹਾ ਗਿਆ ਸੀ ਕਿ ਪੈਂਡੈਮਿਕ ਦੇ ਵਿੱਚ, ਕੋਵਿਡ ਦੇ ਵਿੱਚ ਚਾਈਨਾ ਦਾ ਜਿਹੜਾ ਗ੍ਰਾਫ ਹੈ ਹੇਠਾਂ ਨੂੰ ਗਿਆ ਸੀ, ਪਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਉਹ ਬਿਹਤਰ ਹੋ ਗਏ ਨੇ ਅਤੇ ਅੱਗੇ ਨਾਲੋਂ ਉਹ ਇੰਪਰੂਵ ਕਰ ਗਏ ਨੇ ਜੀ। ਇੱਕ ਬ੍ਰੇਕ ਲੈ ਕੇ ਬਾਕੀ ਦੀਆਂ ਖਬਰਾਂ ਆਪ ਜੀ ਨਾਲ ਸ਼ੇਅਰ ਕਰਦੇ ਹਾਂ।
1: ਅਪਣੀ ਪਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੋਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876176 ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
4: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
5: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
5: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
5: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
6: ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ।
5: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
6: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
5: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ।

0: ਇਹ ਤੋਂ ਪੈਸੇ ਮੰਗਾਉਣੇ ਸੀ
1: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਕੈਲਗਰੀ ਦੇ ਮੈਂ ਪਤੇ ਕੋਠੀ ਤੇਰੇ ਨਾਮ ਲਗਾ ਦਾਂਗੇ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
8: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
1: ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਅਸੀਂ ਤੁਹਾਨੂੰ ਦੇ ਸਕਦੇ ਹਾਂ ਫੋਨ ਡਾਇਲ ਕਰ ਲਓ 587-832-1208 587-832-1208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬਿਹਤਰੀਨ ਰੇਟ ਸੋਨਿਕ ਇੰਸ਼ੋਰੈਂਸ ਵਾਲੇ ਦੇਣਗੇ YYC ਹੋਮ ਕੇਅਰ ਤੋਂ ਵੀਰਪਾਲ ਕੌਰ ਉਹਨਾਂ ਦਾ ਸੁਨੇਹਾ ਕਿ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਅਸੀਂ ਪੰਜਾਬੀ ਲੈਂਗੁਏਜ ਦੇ ਵਿੱਚ ਦੇਵਾਂਗੇ ਅਤੇ ਬਿਲਿੰਗ ਸਰਕਾਰ ਨੂੰ ਕਰਾਂਗੇ ਵੀਰਪਾਲ ਕੌਰ ਹੋਰਾਂ ਦੀ ਕੰਪਨੀ YYC ਹੋਮ ਕੇਅਰ ਇਹ ਕੰਮ ਕਰਦੀ ਹੈ ਹੋਮ ਕੇਅਰ ਸਰਵਿਸਿਜ਼ ਪ੍ਰਦਾਨ ਕਰਦੀ ਹੈ ਫੋਨ ਨੰਬਰ ਹੈ 825-760-0983 8257600983 ਓਸਿਸ ਸਮਾਈਲ ਮੈਡੀਕਲ ਜੋ ਕਿ ਸਨਰਿਜ ਦੇ ਵਿੱਚ ਮੈਡੀਕਲ ਕਲੀਨਿਕ ਹੈ ਜੀ ਨਵੇਂ ਪੇਸ਼ੈਂਟਸ ਵੀ ਵੈਲਕਮ ਨੇ ਕੋਈ ਅਪਾਇੰਟਮੈਂਟ ਦੀ ਜ਼ਰੂਰਤ ਨਹੀਂ ਹੈ ਓਸਿਸ ਸਮਾਈਲ ਮੈਡੀਕਲ ਦਾ ਫੋਨ ਹੈ 587-617-4496 587-617-4696 ਕਿਸੇ ਅਪਾਇੰਟਮੈਂਟ ਦੀ ਜ਼ਰੂਰਤ ਨਹੀਂ ਹੈ ਸਨਰਿਜ ਦੇ ਵਿੱਚ ਨਵੇਂ ਪੇਸ਼ੈਂਟਸ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਓਸਿਸ ਸਮਾਈਲ ਮੈਡੀਕਲ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਸੁਪਰਵਾਈਜ਼ਰ ਇੰਸ਼ੋਰੈਂਸ ਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ ਫੋਨ ਹੈ 403-404-3500 ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਰ ਤੁਸੀਂ ਇਹ ਸੇਵਾਵਾਂ ਚਾਹੀਦੀਆਂ ਨੇ ਆਪ ਜੀ ਨੂੰ ਬਿਲਕੁਲ ਭਰੋਸੇਯੋਗ ਸੇਵਾਵਾਂ ਲਈ ਲਾਈਫ ਇੰਸ਼ੋਰੈਂਸ ਤੇ ਸੁਪਰਵਾਈਜ਼ਰ ਇੰਸ਼ੋਰੈਂਸ ਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ 403-404-3500 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਵਧੀਆ ਡੀਲ ਲੈ ਕੇ ਦੇ ਸਕਦੇ ਹਨ ਜੀ 403-903-67-57 ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ 40 ਤੋਂ ਵੱਧ ਆਈਟਮਾਂ ਨੇ ਜੀ ਬ੍ਰੇਕਫਾਸਟ ਤੋਂ 4 ਵਜੇ ਤੱਕ ਸਵੇਰੇ 10 ਵਜੇ ਤੋਂ ਜਿਹੜਾ ਹੈ ਜੀ 40 ਤੋਂ ਵੱਧ ਆਈਟਮਾਂ ਵਾਲਾ ਬਫੇ ਲੱਗਦਾ ਹੈ ਅਤੇ ਤੁਸੀਂ ਮਦਰ ਇੰਡੀਆ ਰੈਸਟੋਰੈਂਟ 'ਤੇ ਜਾ ਕੇ ਦੇਸੀ ਘਿਓ ਦੀਆਂ ਦਾਲਾਂ ਸਬਜ਼ੀਆਂ ਬਣੀਆਂ ਵੀ ਖਾ ਸਕਦੇ ਹੋ 24 ਘੰਟੇ ਖੁੱਲ੍ਹਦਾ ਹੈ ਜੀ ਅਤੇ ਫੋਨ ਨੰਬਰ ਹੈ 403-936-7777 403-936-7777 ਪਿਕਸਲ ਫੋਟੋ

ਸਟੂਡੀਓ ਸਵਰਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਇਹ ਫੋਟੋ ਸਟੂਡੀਓ ਹੈ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਜਿਹੜੀ ਹੈ ਜੀ ਉਹ ਖਿੱਚੀ ਜਾਂਦੀ ਹੈ ਫੈਮਿਲੀ ਅਤੇ ਬੱਚੇ ਦੀਆਂ ਫੋਟੋ ਪੋਰਟਰੇਟਸ ਵੀ ਬਣਦੇ ਨੇ ਔਰ 403-947-0060 ਇਹਨਾਂ ਦਾ ਫੋਨ ਨੰਬਰ ਹੈ 403-947-0060 ਪਿਕਸਲ ਫੋਟੋ ਸਟੂਡੀਓ ਆਓ ਹੁਣ ਬਾਕੀ ਦੀਆਂ ਖਬਰਾਂ 'ਤੇ ਚਰਚਾ ਜਾਰੀ ਰੱਖਦੇ ਹਾਂ ਜੀ ਕੈਨੇਡਾ ਦੀਆਂ ਦੋ ਵੱਡੀਆਂ ਏਅਰਲਾਈਨਸ ਨੂੰ ਹਰ ਸਮੇਂ ਤਕਰੀਬਨ ਸਟ੍ਰਾਈਕ ਦਾ ਸਾਹਮਣਾ ਕਰਨਾ ਪੈਂਦਾ ਹੈ ਹੜਤਾਲ ਦਾ ਕੈਲਗਰੀ ਬੇਸਡ ਵੈਸਟ ਜੈੱਟ ਕੰਪਨੀ ਦੇ ਫਲਾਈਟ ਅਟੈਂਡੈਂਟਸ ਦੀ ਵਾਰੀ ਹੈ ਜੀ ਹੁਣ ਅਤੇ ਉਹਨਾਂ ਨੇ ਵੋਟ ਪਾ ਦਿੱਤੀ ਹੈ ਕਿ ਸਟ੍ਰਾਈਕ ਕਰ ਦਿਓ ਜੇ ਸਾਡਾ ਸਮਝੌਤਾ ਨਹੀਂ ਹੁੰਦਾ ਕਈ ਮਹੀਨੇ ਗੱਲਬਾਤ ਚੱਲੀ ਫਲਾਈਟ ਅਟੈਂਡੈਂਟਸ ਅਤੇ ਉਹਨਾਂ ਦੀ ਯੂਨੀਅਨ ਦੇ ਅਤੇ ਏਅਰਲਾਈਨ ਦੇ ਦਰਮਿਆਨ ਅਤੇ ਹਜ਼ਾਰਾਂ ਕੈਨੇਡੀਅਨ ਟਰੈਵਲਰ ਜਿਹੜੇ ਨੇ ਉਹਨਾਂ ਨੂੰ ਆਪਣੀ ਅਗਸਤ ਦੇ ਲੌਂਗ ਵੀਕਐਂਡ ਦੀਆਂ ਪਲੈਨਸ ਬਦਲਣੀਆਂ ਪੈ ਸਕਦੀਆਂ ਨੇ ਕਿਉਂਕਿ ਵੈਸਟ ਜੈੱਟ ਦੇ ਫਲਾਈਟ ਅਟੈਂਡੈਂਟਸ ਨੇ 99.4% ਇਨ ਫੇਵਰ ਵੋਟ ਪਾਈ ਹੈ ਸਟ੍ਰਾਈਕ 'ਤੇ ਯੈਸ ਵੋਟ ਰਿਜ਼ਲਟ ਜਿਹੜੇ ਅੱਜ ਕਨਫਰਮ ਹੋਏ ਨੇ 4400 ਯੂਨੀਅਨ ਮੈਂਬਰ ਜਿਸ ਨੂੰ ਕਿ CUPE ਲੋਕਲ 8125 ਰਿਪ੍ਰਜੈਂਟ ਕਰਦੀ ਹੈ ਉਹ ਅਗਸਤ 2 ਤੋਂ ਕੰਮ ਤੋਂ ਛੁੱਟੀ ਕਰ ਸਕਦੇ ਨੇ ਜੇ ਕਿਸੇ ਸਮਝੌਤੇ 'ਤੇ ਨਹੀਂ ਪਹੁੰਚਦੇ ਇਹ ਵੀ ਕਿ ਫਲਾਈਟ ਅਟੈਂਡੈਂਟਸ ਵਿੱਚੋਂ 97% ਨੇ ਵੋਟ ਪਾਈ ਅਤੇ ਸਟ੍ਰਾਈਕ ਬਾਈ ਮੇਨ ਲਾਈਨ ਫਲਾਈਟ ਅਟੈਂਡੈਂਟਸ ਦਾ ਮਤਲਬ ਇਹ ਹੋਵੇਗਾ ਕਿ ਵੈਸਟ ਜੈੱਟ ਕੈਨੇਡਾ ਦੀ ਸੈਕਿੰਡ ਲਾਰਜੈਸਟ ਜਿਹੜੀ ਏਅਰਲਾਈਨ ਏਅਰ ਕੈਨੇਡਾ ਤੋਂ ਬਾਅਦ ਇਹ ਚੱਲ ਨਹੀਂ ਸਕੇਗੀ ਸੋ ਇਹਦੇ ਵਿੱਚ ਫਲਾਈਟ ਅਟੈਂਡੈਂਟਸ ਨਾਲ ਕੀ ਸਮਝੌਤਾ ਹੋ ਸਕੇਗਾ ਈਦਰ ਸਾਈਡ ਜਿਹੜੀ ਆ ਉਹਨਾਂ ਨੂੰ 72 ਘੰਟੇ ਦਾ ਨੋਟਿਸ ਜਿਹੜਾ ਉਹ ਦੇਣਾ ਪੈਂਦਾ ਪਰ ਵੈਸਟ ਜੈੱਟ ਵਾਲੇ ਯੂਨੀਅਨਾਈਜ਼ਡ ਫਲਾਈਟ ਅਟੈਂਡੈਂਟਸ ਨਾਲ ਇਹਨਾਂ ਦੀ ਲੇਟ 2025 ਤੋਂ ਗੱਲਬਾਤ ਚੱਲ ਰਹੀ ਆ ਪਹਿਲਾ ਕੰਟਰੈਕਟ ਜਿਹੜਾ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੋਈਜ਼ CUPE ਦਾ ਅਤੇ ਏਅਰਲਾਈਨ ਦਾ ਉਹ 1 ਮਾਰਚ 2021 ਤੋਂ ਪਿਛਲੇ ਸਾਲ ਦੇ ਅੰਤ ਤੱਕ ਚੱਲਿਆ ਸੀ ਕੰਪਨੀ ਦੇ CEO ਕਹਿ ਰਹੇ ਨੇ ਕਿ ਨਵੀਂ ਡੀਲ ਜਿਹੜੀ ਹੈ ਉਸ ਵਿੱਚ ਬਹੁਤ ਸਾਰੀ ਇੰਪਰੂਵਮੈਂਟ ਕਰਨੀ ਪਏਗੀ ਉਹ ਕਹਿੰਦੇ ਕਿ ਉਹ ਪਹਿਲੀ ਡੀਲ ਕੁਛ ਹੋਰ ਸਮੇਂ 'ਤੇ ਹੋਈ ਸੀ ਪੈਂਡੈਮਿਕ ਦੇ ਸਮੇਂ 'ਤੇ ਸੋ ਹੁਣ ਸਾਨੂੰ ਕਾਫੀ ਚੀਜ਼ਾਂ ਦੇਖਣੀਆਂ ਪੈ ਰਹੀਆਂ ਨੇ ਅਤੇ ਫਲਾਈਟ ਅਟੈਂਡੈਂਟਸ ਨਾਲ ਸਮਝੌਤਾ ਅਗਰ ਨਹੀਂ ਹੁੰਦਾ ਤਾਂ ਵੈਸਟ ਜੈੱਟ ਨੂੰ ਹੋਰ ਜ਼ਿਆਦਾ ਇਹ ਚੂਨਾ ਲੱਗ ਸਕਦਾ ਹੈ ਖਾਸ ਤੌਰ 'ਤੇ ਜੇ ਉਹਨਾਂ ਦੀਆਂ ਫਲਾਈਟਾਂ ਜਿਹੜੀਆਂ ਨੇ ਉਹ ਕੈਂਸਲ ਹੁੰਦੀਆਂ ਨੇ ਅਤੇ ਉਸ ਨੂੰ ਮੁੜ ਕੇ ਦੁਬਾਰਾ ਲਾਈਨ 'ਤੇ ਲਿਆਉਣ ਲਈ ਵੀ ਕਾਫੀ ਸਮਾਂ ਲੱਗਦਾ ਹੈ ਜੀ USA ਦੇ ਵਿੱਚ ਡੇਲਾਈਟ ਸੇਵਿੰਗ ਟਾਈਮ ਡੇਲਾਈਟ ਟਾਈਮ ਹੈ ਜਿਹੜਾ ਹੈ ਉਹਦਾ ਪ੍ਰਚਲਨ ਕਿ ਦੋ ਵਾਰੀ ਘੜੀਆਂ ਨੂੰ ਅੱਗੇ ਪਿੱਛੇ ਕਰਨਾ ਹੈ ਸਾਲ ਦੇ ਵਿੱਚ ਉੱਥੇ ਮੂਵ ਚੱਲ ਰਿਹਾ ਕਿ US ਹਾਊਸ ਵੱਲੋਂ ਵੋਟ ਕੀਤੀ ਗਈ ਹੈ ਕਿ ਈਅਰ ਅਰਾਊਂਡ ਡੇਲਾਈਟ ਟਾਈਮ ਜਿਹੜਾ ਹੈ ਪੂਰੇ ਮੁਲਕ ਦੇ ਵਿੱਚ ਹੋਣਾ ਚਾਹੀਦਾ 19 ਸਟੇਟਾਂ ਦੇ ਵਿੱਚ ਉਹਨਾਂ ਨੇ ਆਪਣੇ ਤੌਰ 'ਤੇ ਵੋਟਿੰਗ ਜਿਹੜੀ ਹੈ ਇਸ ਮਾਮਲੇ 'ਤੇ ਸ਼ੁਰੂ ਕਰ ਦਿੱਤੀ ਹੈ ਅਤੇ ਕਾਨੂੰਨ ਬਣਾਉਣ ਲੱਗੇ ਨੇ ਕਿ ਛੱਡੋ ਪਰੇ ਇਹ ਹੁਣ ਘੜੀਆਂ ਜਿਹੜਾ ਅੱਗੇ ਪਿੱਛੇ ਕਰਨ ਦਾ ਕੰਮ ਹੈ ਇਹਨੂੰ ਬੰਦ ਕਰ ਦਿਓ ਹੁਣ ਇਹਦੇ ਵਿੱਚੋਂ ਕਾਫੀ ਸਾਰੇ ਲੋਕ ਇਹਦੇ ਹੱਕ ਵਿੱਚ ਜਾਪਦੇ ਨੇ ਅਤੇ ਮਜੋਰਟੀ 308 ਲੋਕਾਂ ਨੇ ਇਹਦੇ ਹੱਕ ਵਿੱਚ ਵੋਟ ਪਾਈ ਹੈ US ਹਾਊਸ ਦੇ ਵਿੱਚ ਅਤੇ 117 ਨੇ ਵਿਰੋਧ ਵਿੱਚ ਪਾਈ ਅਤੇ ਹੁਣ ਇਹ US ਸੈਨੇਟ ਦੇ ਵਿੱਚ ਜਾਵੇਗਾ ਅਤੇ ਫਿਰ US ਪ੍ਰੈਜੀਡੈਂਟ ਦੇ ਸਿਗਨੇਚਰ ਹੋਣਗੇ ਸੋ ਅਮਰੀਕਾ ਦੇ ਵਿੱਚ ਇਹ ਜਿਹੜਾ ਕੰਮ ਹੈ ਚੱਲ ਪਿਆ ਅਤੇ ਲੱਗਦਾ ਚਾਂਸ ਇਹ ਲੱਗਦੇ ਨੇ ਕਿ ਅਮਰੀਕਾ ਵਾਲੇ ਕੰਮ ਬੰਦ ਕਰ ਦੇਣਗੇ ਹੁਣ ਟਾਈਮ ਨਹੀਂ ਚੇਂਜ ਹੋਣਾ BC ਨੇ 2019 ਵਿੱਚ ਇਹ ਕਾਨੂੰਨ ਬਣਾ ਲਿਆ ਸੀ ਪਰ 7 ਸਾਲ ਉਹਨਾਂ ਨੇ ਉਡੀਕ ਕੀਤੀ ਅਤੇ ਮਾਰਚ 2026 ਦੇ ਵਿੱਚ ਇਹ ਕੰਮ ਕਰ ਦਿੱਤਾ ਪ੍ਰੋਵਿੰਸ ਨੇ ਕਹਿ ਦਿੱਤਾ ਕਿ ਪਰਮਾਨੈਂਟ ਡੇਲਾਈਟ ਸੇਵਿੰਗ ਟਾਈਮ ਕਰ ਦਿਓ ਅਸੀਂ ਨਹੀਂ ਟਾਈਮ ਅੱਗੇ ਪਿੱਛੇ ਕਰਨਾ ਇੱਧਰ ਸਾਡੇ ਅਲਬਰਟਾ ਵਾਲੇ ਜੀ ਇਹਨਾਂ ਨੇ ਪਰਮਾਨੈਂਟ ਡੇਲਾਈਟ ਟਾਈਮ ਲਿਆਉਣ ਲਈ ਇਹਨਾਂ ਨੇ ਵੀ ਕਾਨੂੰਨ ਅੱਗੇ ਤੋਰ ਦਿੱਤਾ ਨੌਰਥ ਵੈਸਟ ਟੈਰੀਟਰੀਜ਼ ਵਾਲੇ ਅਲਬਰਟਾ ਤੋਂ ਬਾਅਦ ਕਲੋਕ ਚੇਂਜਿਸ ਨੂੰ ਅਲਵਿਦਾ ਕਹਿਣ ਵਾਲੇ ਨੇ ਅਤੇ ਸਸਕੈਚਨ ਗੌਰਮੈਂਟ ਨੇ ਕਿਹਾ ਕਿ ਅਸੀਂ ਵੀ ਅਲਬਰਟਾ ਦੇ ਨਾਲ ਇੱਧਰ ਨੂੰ ਹੀ ਜਾ ਰਹੇ ਹਾਂ ਅਤੇ ਅਸੀਂ ਵਿੱਚ ਰਹਿ ਕੇ ਕੀ ਕਰਨਾ ਵੱਖਰੇ ਜਿਹੇ ਅਤੇ

ਜਿਹੜਾ ਉਹ ਇਸ ਨੂੰ ਅਮੈਂਡ ਕਰ ਦੇਣਾ ਜੀ ਅਸੀਂ। 2020 ਦੇ ਵਿੱਚ ਓਨਟੇਰੀਓ ਗਵਰਨਮੈਂਟ ਨੇ ਲੈਜਿਸਲੇਸ਼ਨ ਪਾਸ ਕੀਤੀ ਸੀ ਕਿ ਜਿਹੜਾ ਇਹਨੂੰ ਐਂਡ ਕਰ ਦੇਣਾ, ਅਤੇ ਕੋਈ ਕੇਵੀਟ ਉਹਨਾਂ ਨੇ ਰੱਖਿਆ ਸੀ ਕਿ ਤਾਂ ਕਰਾਂਗੇ ਜੇ ਕਿਊਬਿਕ ਵਾਲੇ ਅਤੇ ਨਿਊਯਾਰਕ ਵਾਲੇ ਕਰ ਦੇਣ। ਕਿਊਬਿਕ ਵਾਲੇ ਨੇ ਕੋਈ ਪਲੈਨ ਅਨਾਊਂਸ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਵੈਸੇ ਲੋਕਾਂ ਨੂੰ ਸਲਾਹ ਲਈ ਸੀ ਅਤੇ ਲੋਕ 91% ਲੋਕਾਂ ਨੇ ਕਿਹਾ ਸੀ ਕਿ ਕੰਮ ਕਰ ਦਿਓ। ਨੋਵਾ ਸਕੋਸ਼ੀਆ ਵਾਲੇ ਵੀ ਕਹਿੰਦੇ ਸੀ ਕਿ ਅਸੀਂ ਚੇਂਜ ਕਰ ਰਹੇ ਹਾਂ। ਮੈਨੀਟੋਬਾ ਵਾਲਿਆਂ ਨੇ ਪਬਲਿਕ ਸਰਵੇ ਲਾਂਚ ਕੀਤਾ ਹੋਇਆ ਅਤੇ ਆਰਗੂਮੈਂਟਸ ਇਹ ਨੇ ਕਿ ਇਹ ਜੀ ਕੰਮ ਹੋ ਜਾਣਾ ਚਾਹੀਦਾ ਹੁਣ ਜ਼ਿਆਦਾ। ਸੋ ਇਹਦੇ ਵਿੱਚ ਜੋ ਹੁਣ ਤੱਕ ਸਾਹਮਣੇ ਆਇਆ ਉਸ ਮੁਤਾਬਕ ਇਸ ਤਰ੍ਹਾਂ ਜਾਪਦਾ ਹੈ ਕਿ ਕੈਨੇਡਾ ਦੇ ਵਿੱਚ ਵੀ ਇਹ ਕੰਮ ਜਲਦੀ ਹੋ ਜਾਵੇਗਾ ਅਗਰ ਅਮਰੀਕਾ ਵਾਲੇ ਇਹ ਕੰਮ ਕਰ ਦਿੰਦੇ ਨੇ। ਅਤੇ ਆਓ ਅਗਲੀ ਖਬਰ ਵੱਲ ਚੱਲਦੇ ਹਾਂ। ਕੈਨੇਡਾ ਵਾਲੇ ਹੋਰਨਾਂ ਮੁਲਕਾਂ ਨਾਲ ਵੀ ਵਪਾਰ ਵਧਾ ਰਹੇ ਨੇ, ਸਾਂਝ ਵਧਾ ਰਹੇ ਨੇ, ਅਤੇ ਇੱਥੋਂ ਤੱਕ ਕਿ ਡਿਫੈਂਸ ਜੋ ਰੱਖਿਆ ਨੀਤੀ ਹੈ ਉਸ ਵਿੱਚ ਬਦਲਾਅ ਕਰਕੇ ਸਾਜੋ ਸਮਾਨ ਵੀ ਦੂਸਰੇ ਮੁਲਕਾਂ ਨਾਲ ਰਲ ਕੇ ਬਣਾ ਰਹੇ ਨੇ ਜਾਂ ਉਹਨਾਂ ਕੋਲ ਖਰੀਦਿਆ ਜਾ ਰਿਹਾ ਜਾਂ ਉਹਨਾਂ ਨੂੰ ਵੇਚਿਆ ਜਾ ਰਿਹਾ। ਕੈਨੇਡਾ ਦੇ ਡਿਫੈਂਸ ਮਿਨਿਸਟਰ ਡੇਵਿਡ ਮੈਕਗੁਇੰਟੀ ਜਿਹੜੇ ਨੇ ਉਹ ਅਗਲੇ ਹਫ਼ਤੇ ਯੂਕੇ ਦੇ ਵਿੱਚ ਅਨਾਊਂਸ ਕਰ ਸਕਦੇ ਨੇ ਕਿ ਕੈਨੇਡਾ ਦਾ ਰੋਲ ਹੋਵੇਗਾ ਇੰਟਰਨੈਸ਼ਨਲ ਪ੍ਰੋਗਰਾਮ ਦੇ ਵਿੱਚ, ਜਿਸ ਪ੍ਰੋਗਰਾਮ ਦੇ ਤਹਿਤ ਸਟੈਲਥ ਫਾਈਟਰ ਜੈੱਟ ਜਿਹੜੇ ਨੇ ਉਹ ਬਣਾਏ ਜਾਣਗੇ, ਉਹਨਾਂ ਦੀ ਅਗਲੀ ਜਨਰੇਸ਼ਨ ਤਿਆਰ ਕੀਤੀ ਜਾਵੇਗੀ। ਕੈਨੇਡਾ ਵਾਲੇ ਇਸ ਡੀਲ 'ਤੇ ਪਹੁੰਚ ਗਏ ਨੇ। ਗਲੋਬਲ ਕੌਮਬੈਟ ਏਅਰ ਪ੍ਰੋਗਰਾਮ ਉਹਦੇ ਵਿੱਚ ਓਬਜ਼ਰਵਰ ਦੇ ਤੌਰ 'ਤੇ ਕੈਨੇਡਾ ਗੌਰਮੈਂਟ ਕੰਮ ਕਰੇਗੀ। ਯੂਕੇ, ਜਪਾਨ ਅਤੇ ਇਟਲੀ ਵਾਲੇ ਸਾਰੇ ਇਸ ਮਲਟੀ ਬਿਲੀਅਨ ਡਾਲਰ ਪ੍ਰੋਗਰਾਮ ਦੇ ਵਿੱਚ ਪਾਰਟਨਰ ਨੇ ਅਤੇ 6ਵੀਂ ਜਨਰੇਸ਼ਨ ਦਾ ਫਾਈਟਰ ਜੈੱਟ 2035 ਤੱਕ ਇਹਨਾਂ ਵੱਲੋਂ ਲਾਂਚ ਕੀਤਾ ਜਾਵੇਗਾ। ਕੈਨੇਡਾ ਵਾਲਿਆਂ ਨੇ ਆਪਣੀ ਡਿਫੈਂਸ ਇੰਡਸਟਰੀ ਅਤੇ ਸਟ੍ਰੈਟੇਜਿਕ ਅਪਰੋਚ, ਡਿਫੈਂਸ ਮਟੀਰੀਅਲ, ਡਿਫੈਂਸ ਰਿਕੁਆਇਰਮੈਂਟ, ਇਹਨਾਂ ਸਾਰੀਆਂ ਚੀਜ਼ਾਂ ਲਈ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਕੈਨੇਡਾ ਵਾਲੇ 5th ਜਨਰੇਸ਼ਨ ਫਾਈਟਰ ਜੈੱਟਸ ਦੇ ਨਾਲ ਜਿਹੜਾ ਹੈ ਉਹ ਅਜੇ ਤੱਕ ਜੂਝ ਰਹੇ ਨੇ ਅਤੇ ਗੌਰਮੈਂਟ ਰਿਵਿਊ ਕਰ ਰਹੀ ਹੈ ਕਿ ਇਹ F-35 ਦੇ 88 ਜਿਹੜੇ ਜਹਾਜ਼ ਨੇ USA ਤੋਂ ਖਰੀਦਣੇ ਨੇ ਕਿ ਨਹੀਂ। ਸੋ ਗੌਰਮੈਂਟ ਨੇ ਰਿਵਿਊ ਇਸ ਪ੍ਰੋਗਰਾਮ ਦੇ ਵਿੱਚ F-35 ਦੇ ਵਿੱਚ 1 ਸਾਲ ਪਹਿਲਾਂ ਲਾਂਚ ਕੀਤਾ ਸੀ ਕਿਉਂਕਿ US ਪ੍ਰੈਜੀਡੈਂਟ ਡੋਨਲਡ ਟਰੰਪ ਕੈਨੇਡਾ ਨੂੰ ਪੁੱਠੀਆਂ ਸਿੱਧੀਆਂ ਧਮਕੀਆਂ ਦੇ ਰਹੇ ਸੀ। ਕੈਨੇਡਾ ਵਾਲਿਆਂ ਨੇ ਨਾਰਾਜ਼ ਹੋ ਕੇ ਜੋ ਕਰ ਸਕਦੇ ਸੀ ਉਹ ਕੀਤਾ। ਹੁਣ ਇਸ ਇੰਟਰਨੈਸ਼ਨਲ ਪ੍ਰੋਗਰਾਮ ਨੂੰ ਜੁਆਇਨ ਕਰਨ ਦਾ ਮਤਲਬ ਇਹ ਹੈ ਨਵੀਂ ਜਨਰੇਸ਼ਨ ਦਾ ਕਿ ਇਹ F-35 ਦੀ ਰਿਪਲੇਸਮੈਂਟ ਨਹੀਂ ਹੈ, ਇਹ ਸਾਡੇ ਡਿਫੈਂਸ ਜਿਹੜੇ ਨੇ ਆਫਿਸਰ ਨੇ ਉਹਨਾਂ ਦਾ ਕਹਿਣਾ, ਬਲਕਿ ਇੱਕ ਕੰਪਲੀਮੈਂਟਰੀ ਪ੍ਰੋਗਰਾਮ ਹੈ ਅਤੇ ਨਵੀਆਂ ਕੈਪੇਬਿਲਟੀਜ਼ ਜਿਹੜੀਆਂ ਨੇ ਇਸ ਨਾਲ ਪੈਦਾ ਹੋਣਗੀਆਂ ਅਤੇ ਕੈਨੇਡਾ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ F-35 ਤੋਂ ਅੱਗੇ ਵੀ ਦੇਖਣਾ ਪਵੇਗਾ ਅਤੇ ਆਪਣੀਆਂ ਡਿਊਟੀਜ਼ ਫਿਰ ਉਸ ਨੂੰ ਕਰਨੀਆਂ ਪੈਣਗੀਆਂ ਜੀ। ਸੋ ਕੈਨੇਡਾ ਵਾਲੇ ਜਿਹੜੇ ਨੇ ਉਹ ਹੋਰਨਾਂ ਮੁਲਕਾਂ ਵੱਲੋਂ ਹੱਥ ਵਧਾ ਰਹੇ ਨੇ ਅਤੇ ਡਿਫੈਂਸ ਮਿਨਿਸਟਰ ਹੁਣ ਬ੍ਰਿਟਿਸ਼, ਜੈਪਨੀਜ਼ ਅਤੇ ਇਟਾਲੀਅਨ ਡਿਫੈਂਸ ਕਾਊਂਟਰਪਾਰਟਸ ਨੂੰ ਅਗਲੇ ਹਫ਼ਤੇ ਲੰਡਨ ਦੇ ਵਿੱਚ ਮਿਲਣਗੇ ਜਿੱਥੇ ਕਿ ਇੱਕ ਓਬਜ਼ਰਵਰ ਸਟੇਟਸ ਜਿਹੜਾ ਹੈ ਕੈਨੇਡਾ ਨੂੰ ਦਿੱਤਾ ਜਾਵੇਗਾ। ਸੋ ਕੈਨੇਡਾ ਵਾਲੇ ਹੋਰਨਾਂ ਪਾਸਿਆਂ ਵੱਲ ਨੂੰ ਧਿਆਨ ਕਰ ਰਹੇ ਨੇ USA ਤੋਂ ਇਲਾਵਾ। ਕੈਨੇਡਾ ਦੇ ਵਿੱਚ ਸਪੋਂਸਰਸ਼ਿਪ ਜੋ ਕੀਤੀ ਜਾਂਦੀ ਹੈ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ, ਉਸ ਨੂੰ ਪੌਜ਼ ਕਰ ਦਿੱਤਾ ਗਿਆ, ਰੋਕਿਆ ਗਿਆ ਅਤੇ ਫੈਡਰਲ ਗੌਰਮੈਂਟ ਨਵੀਆਂ ਐਪਲੀਕੇਸ਼ਨ ਨਹੀਂ ਲਵੇਗੀ ਇਸ ਸਾਲ ਦੇ ਵਿੱਚ। ਜੋ ਆਪਣੇ ਮਾਪਿਆਂ ਨੂੰ ਸਪੌਂਸਰ ਕਰਨਾ ਚਾਹੁੰਦੇ ਨੇ, ਚਾਹੇ ਉਹ ਦਾਦਾ ਦਾਦੀ ਹੋਣ, ਨਾਨਾ ਨਾਨੀ ਹੋਣ ਜਾਂ ਮਾਂ ਬਾਪ ਹੋਣ। ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕਿਹਾ ਕਿ ਇਹ ਚੇਂਜ ਜਿਹੜੀ ਹੈ ਇਸ ਕਰਕੇ ਕੀਤੀ ਹੈ ਕਿ ਅਸੀਂ ਸਿਸਟਮ ਨੂੰ ਰਿਸਪੋਂਸੀਬਲੀ ਮੈਨੇਜ ਕਰ ਲਈਏ। ਇਸ ਵੇਲੇ ਸਿਸਟਮ ਦੇ ਵਿੱਚ 60,500 ਐਪਲੀਕੇਸ਼ਨਾਂ ਹੈਗੀਆਂ ਨੇ ਪ੍ਰੋਸੈਸ ਦੇ ਵਿੱਚ ਅਤੇ ਸਰਕਾਰ ਕਹਿੰਦੀ ਹੈ ਕਿ ਅਗਲੇ 2 ਸਾਲਾਂ ਦੇ ਵਿੱਚੋਂ ਇਹਨਾਂ ਫਾਈਲਾਂ 'ਚੋਂ ਹੀ ਅਸੀਂ 15,000 ਪੇਰੈਂਟਸ ਚੁਣਨੇ ਨੇ। ਇਸ ਕਰਕੇ ਅਸੀਂ ਹੋਰ ਐਪਲੀਕੇਸ਼ਨਾਂ ਇਸ ਸਾਲ ਦੇ ਵਿੱਚ ਨਹੀਂ ਲਵਾਂਗੇ ਤਾਂ ਕਿ ਵੇਟ ਟਾਈਮ ਜਿਹੜਾ ਹੈ ਉਹ ਘੱਟ ਸਕੇ। ਇਸ ਵੇਲੇ 3 ਸਾਲ ਦਾ ਵੇਟ ਟਾਈਮ ਇਸ ਵਿੱਚ

ਮੰਨਿਆ ਜਾ ਰਿਹਾ। ਇਹ ਪ੍ਰੋਗਰਾਮ 2020 ਵਿੱਚ ਲਾਂਚ ਕੀਤਾ ਗਿਆ ਸੀ ਜਦੋਂ 2 ਲੱਖ ਤੋਂ ਵੱਧ ਪਰਮਾਨੈਂਟ ਰੈਜੀਡੈਂਟ ਅਤੇ ਸਿਟੀਜ਼ਨ ਜਿਹੜੇ ਸੀ ਉਹਨਾਂ ਨੇ ਇੰਟਰਸਟ ਸ਼ੋ ਕੀਤਾ ਸੀ ਕਿ ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਦੇ ਵਿੱਚ ਬੁਲਾਉਣਾ ਚਾਹੁੰਦੇ ਨੇ। ਅਤੇ ਪੌਜ਼ ਜਿਹੜੀ ਹੈ ਉਹ ਇੱਕਦਮ ਲਾਗੂ ਹੋ ਗਈ ਹੈ, ਭਾਵ ਅੱਜ ਤੋਂ ਹੀ ਨਵੀਆਂ ਐਪਲੀਕੇਸ਼ਨਾਂ ਲੈਣੀਆਂ ਇਸ ਵਿੱਚ ਬੰਦ ਕੀਤੀਆਂ ਜਾ ਰਹੀਆਂ ਨੇ। ਇਸੇ ਤਰ੍ਹਾਂ ਸਰਕਾਰ ਹੋਰ ਵੀ ਕਈ ਪ੍ਰੋਗਰਾਮਾਂ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਲਮਕਾ ਰਹੀ ਹੈ। ਫੈਡਰਲ ਸਰਕਾਰ ਨੇ ਪਰਮਾਨੈਂਟ ਰੈਜੀਡੈਂਟ ਪਾਥਵੇ ਸ਼ੁਰੂ ਕੀਤਾ ਸੀ ਹਾਂਗਕਾਂਗ ਵਾਸੀਆਂ ਲਈ। ਇਸ ਨੂੰ ਐਲੀਜੀਬਲ ਹਾਂਗਕਾਂਗ ਨੈਸ਼ਨਲਸ ਲਈ ਇੱਕ ਬਹੁਤ ਵਧੀਆ ਪ੍ਰੋਗਰਾਮ ਮੰਨਿਆ ਗਿਆ ਸੀ ਅਤੇ ਸਭ ਤੋਂ ਤੇਜ਼ ਰੂਟ ਮੰਨਿਆ ਗਿਆ ਸੀ ਪੀ ਆਰ ਲੈਣ ਲਈ। ਪਰ 5 ਸਾਲ ਬਾਅਦ ਕਹਾਣੀ ਇਹ ਹੈ ਕਿ ਇਹ 31 ਅਗਸਤ ਨੂੰ ਇਹ ਹਾਂਗਕਾਂਗ ਵਾਸੀਆਂ ਲਈ ਚਲਾਇਆ ਗਿਆ ਪ੍ਰੋਗਰਾਮ ਬੰਦ ਹੋਣ ਜਾ ਰਿਹਾ। ਹਜ਼ਾਰਾਂ ਐਪਲੀਕੇਸ਼ਨਾਂ ਜਿਹੜੀਆਂ ਨੇ ਉਹ ਇੱਥੇ ਇਸ ਵੇਲੇ ਵੇਟ 'ਚ ਪਈਆਂ ਹੋਈਆਂ ਨੇ ਅਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਾਡੀਆਂ ਸਾਰੀਆਂ ਭਵਿੱਖ ਦੀਆਂ ਪਲੈਨਸ ਬਦਲ ਗਈਆਂ ਨੇ। ਅਸੀਂ ਹਾਂਗਕਾਂਗ ਦੇ ਵਾਸੀ ਜਿਹੜੇ ਹੈਗੇ ਹਾਂ ਜੀ, ਕੱਚੇ ਤੌਰ 'ਤੇ ਪਰਮਾਨੈਂਟ ਰੈਜੀਡੈਂਟ ਲੈਣਾ ਚਾਹੁੰਦੇ ਹਾਂ ਇੱਥੇ ਕੈਨੇਡਾ ਦੇ ਵਿੱਚ। ਐਲੀਜੀਬਲ ਰੂਟ ਸੀ ਲੇਕਿਨ ਸਾਨੂੰ ਜੋ ਅਸੀਂ ਪਲੈਨਿੰਗ ਕੀਤੀ ਸੀ ਉਸ ਮੁਤਾਬਕ ਸਾਨੂੰ ਕੁਛ ਨਹੀਂ ਮਿਲ ਸਕਿਆ। ਅਤੇ ਫੈਮਿਲੀ ਨੂੰ ਰੀਬਿਲਡ ਕਰਨ ਦਾ ਪ੍ਰੋਗਰਾਮ ਜਿਹੜਾ ਹੈ ਲੋਕਾਂ ਨੇ ਉਹ ਕਹਿੰਦੇ ਕਿ ਅਸੀਂ ਜਿਹੜਾ ਹੈ ਵਾਪਸ ਮੂਵ ਕਰ ਗਏ ਬਹੁਤ ਸਾਰੇ ਲੋਕ, ਕਿਉਂਕਿ ਪੱਕੇ ਹੋਣ ਦੇ ਸਾਰੇ ਰਸਤੇ ਜਿਹੜੇ ਨੇ ਜੀ ਉਹ ਤਕਰੀਬਨ ਬੰਦ ਹੋ ਰਹੇ ਨੇ। ਸੋ ਇਹ ਇਸ ਇਹ ਜ਼ਰੂਰੀ ਨਹੀਂ ਕਿ ਇਹੋ ਜਿਹੜਾ ਇਸ ਪਾਸੇ ਵੱਲ ਨੂੰ ਹੈ, ਹੋਰਨਾਂ ਦੇ ਵਿੱਚ ਵੀ ਦ ਹਾਂਗਕਾਂਗ ਪਾਥਵੇ ਜੋ 2021 ਵਿੱਚ ਸ਼ੁਰੂ ਕੀਤਾ ਗਿਆ ਸੀ। ਸੋ ਕਿਉਂਕਿ ਉੱਥੇ ਨੈਸ਼ਨਲ ਸਿਕਿਉਰਿਟੀ ਲਾਅ ਜਿਹੜਾ ਹਾਂਗਕਾਂਗ ਦੇ ਵਿੱਚ ਚਾਈਨਾ ਦੀ ਸਰਕਾਰ ਨੇ ਲਾ ਦਿੱਤਾ ਸੀ, ਅਤੇ ਕੈਨੇਡਾ ਵਾਲੇ ਕਹਿੰਦੇ ਸੀ ਕਿ ਉੱਥੇ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀਆਂ 'ਤੇ ਸਾਨੂੰ ਹੁਣ ਫਿਕਰ ਹੋ ਰਿਹਾ, ਅਤੇ ਇੱਧਰੋਂ ਹੁਣ ਸਰਕਾਰ ਨੇ ਇਹ ਬੰਦ ਕਰਕੇ ਇਹ ਸ਼ਾਇਦ ਇਹ ਸੁਨੇਹਾ ਦਿੱਤਾ ਕਿ ਸ਼ਾਇਦ ਉੱਥੇ ਸਭ ਕੁਝ ਠੀਕ ਠਾਕ ਹੈ। ਅਤੇ 33,000 ਐਪਲੀਕੇਸ਼ਨਾਂ ਜਿਹੜੀਆਂ ਨੇ ਉਹ ਇਸ ਵੇਲੇ ਵੇਟਿੰਗ ਦੇ ਵਿੱਚ ਨੇ। ਅਤੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਦੇ ਮੁਤਾਬਕ ਉਹਨਾਂ ਨੂੰ 46,000 ਤੋਂ ਵੱਧ ਹਾਂਗਕਾਂਗ ਇਕੱਲੇ ਤੋਂ ਪਾਥਵੇ ਦੀਆਂ ਐਪਲੀਕੇਸ਼ਨਾਂ ਮਿਲੀਆਂ ਸਨ ਜੀ। ਸੋ ਇਸ ਪ੍ਰੋਗਰਾਮ 'ਤੇ ਵੀ ਬ੍ਰੇਕ ਲੱਗ ਗਈ ਹੈ। ਅਗਲੀਆਂ ਖ਼ਬਰਾਂ ਦੇ ਵਿੱਚ ਜਲਦੀ ਜਲਦੀ ਸਾਂਝੀ ਕਰ ਲਈਏ। ਕਈ ਦਰਜਨ ਮੈਟਾ ਇੰਪਲੋਈਜ਼, ਮੈਟਾ ਕੰਪਨੀ ਜੋ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਵਗੈਰਾ ਚਲਾਉਂਦੀ ਹੈ ਜੀ, 26 ਮੈਟਾ ਦੇ ਇੰਪਲੋਈਜ਼ ਨੇ ਉਹਨਾਂ ਨੇ ਕੰਪਨੀ ਨੂੰ ਸੂ ਕੀਤਾ ਹੈ। ਉਹ ਕਲੇਮ ਕਰਦੇ ਨੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਲਈ ਹੈ। ਉਹ ਇਸ ਕੰਮ ਲਈ ਕੀਤੀ ਹੈ ਇਸ ਕੰਪਨੀ ਨੇ ਕਿ ਇਹ ਸਿਲੈਕਟ ਕੀਤੀ ਹੈ, ਕਰ ਰਹੀ ਹੈ ਲੋਕਾਂ ਨੂੰ ਲੇ ਆਫ ਲਈ। ਅਤੇ ਟਾਰਗੇਟ ਉਹਨਾਂ ਨੂੰ ਕੀਤਾ ਜਾ ਰਿਹਾ ਜਿਹੜੇ ਮੈਡੀਕਲ, ਪ੍ਰੀਨੇਟਲ ਜਾਂ ਫੈਮਲੀ ਲੀਵ 'ਤੇ ਹੈਗੇ ਨੇ। 8,000 ਇੰਪਲੋਈ ਹੈਗੇ ਨੇ ਜੀ, ਜਾਂ ਇਹਦੀ 10% ਵਰਕਫੋਰਸ ਜਿਹੜੀ ਹੈ ਉਹ ਉਹਨਾਂ ਨੂੰ ਮੈਟਾ ਨੇ ਕਿਹਾ ਕਿ ਅਸੀਂ ਲੇ ਆਫ ਕਰਨਾ। ਅਤੇ ਫੈਡਰਲ ਕੋਰਟ ਓਕਲੈਂਡ ਕੈਲੀਫੋਰਨੀਆ ਦੇ ਵਿੱਚ ਕਲੇਮ ਕੀਤਾ ਗਿਆ ਕਿ ਕੰਪਨੀ ਨੇ ਇੰਟਰਨਲ AI ਸਿਸਟਮ ਵਰਤ ਕੇ ਕੰਪਨੀ ਜਿਹੜਾ ਇੰਪਲੋਈਜ਼ ਦੇ ਖਿਲਾਫ ਇਸ ਤਰ੍ਹਾਂ ਭੇਦ ਭਾਵ ਵਾਲੇ ਤਰੀਕੇ ਨਾਲ ਜਿਹੜਾ ਹੈ ਉਹਨਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਹੈ। ਕੀ ਇਸ ਕੇਸ ਦੇ ਵਿੱਚ ਹੋਰ ਵੀ ਲੋਕ ਸ਼ਾਮਿਲ ਹੋਣਗੇ ਜਾਂ ਅਦਾਲਤ ਵਿੱਚ ਇਹਦਾ ਕੀ ਬਣੇਗਾ? ਅਤੇ ਇਹ ਲੇ ਆਫ ਜਿਹੜੇ ਕੀਤੇ ਗਏ ਲੋਕ ਨੇ ਇਹਨਾਂ ਵਿੱਚ ਉਹ ਕਹਿੰਦੇ ਨੇ ਕਿ ਇਹਨਾਂ ਵਿੱਚੋਂ ਕਈ ਪਹਿਲੇ ਪ੍ਰੀਨੇਟਲ ਲੀਵ 'ਤੇ ਸੀ ਅਤੇ ਉਹਨਾਂ ਦੀ ਕੋਈ ਫੈਮਿਲੀ ਲੀਵ 'ਤੇ ਸੀ, ਕੋਈ ਕਿਸੇ ਤਰੀਕੇ 'ਤੇ ਉਹਨਾਂ ਨੂੰ ਬਹਾਨੇ ਨਾਲ AI ਦੇ ਜ਼ਰੀਏ ਜਿਹੜਾ ਹੈ ਉਹ ਨੌਕਰੀਆਂ ਤੋਂ ਲਾਂਭੇ ਕਰ ਦਿੱਤਾ ਗਿਆ। ਪ੍ਰੋਗਰਾਮ ਲਗਭਗ ਸਮਾਪਤ ਹੈ ਔਰ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਜਿਹੜੇ ਨੇ ਜੀ ਉਹਨਾਂ ਦੀ ਕਾਰ ਨੂੰ ਮੁਜ਼ਾਹਰਾਕਾਰੀਆਂ ਨੇ ਘੇਰ ਲਿਆ। ਟਿਮ ਹਿਊਸਟਨ ਜੋ ਪ੍ਰੀਮੀਅਰ ਨੇ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ, ਉਹ ਓਕੇਡੀਆ ਯੂਨੀਵਰਸਿਟੀ ਵਿੱਚ ਬੋਲਣ ਲਈ ਆਏ ਹੋਏ ਸੀ ਅਤੇ ਉੱਥੇ ਉਹ ਬੋਲਣਾ ਸੀ ਉਹਨਾਂ ਨੇ ਚੈਂਬਰ ਆਫ ਕਾਮਰਸ ਦੇ ਵਿੱਚ, ਲੇਕਿਨ ਉਹਨਾਂ ਨੂੰ ਪੁਲਿਸ ਨੂੰ ਸਕਾਊਟ ਕਰਕੇ ਲਿਜਾਣਾ ਪਿਆ। ਅਤੇ ਹਿਊਸਟਨ ਜਦੋਂ ਉੱਥੇ ਪਹੁੰਚੇ ਯੂਨੀਵਰਸਿਟੀ 'ਤੇ, ਅਤੇ 50 ਉੱਥੇ ਵਰਕਰ ਸੀ ਜੋ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਅਤੇ ਬਾਹਰ ਖੜ੍ਹੇ ਸੀ, ਅਤੇ ਕੁਛ ਕੰਸਰਨ ਸੀਗੇ ਜੀ ਉਹਨਾਂ ਦੇ ਜੋ ਕੋਈ ਲਾਇਬ੍ਰੇਰੀਆਂ ਬੰਦ ਕੀਤੀਆਂ ਜਾ ਰਹੀਆਂ ਸੀ ਉਹਦੇ ਲਈ ਉਹ ਗੱਲ ਕਰਨੀ ਚਾਹੁੰਦੇ ਸੀ। ਲੇਕਿਨ ਜਿਹੜਾ ਹੈ ਜਦੋਂ ਉਹ ਸਪੀਚ ਤੋਂ ਬਾਅਦ ਉੱਥੋਂ ਨਿਕਲੇ ਅਤੇ ਉਹਦੀ ਸਪੀਚ ਦੇ ਦੌਰਾਨ ਹੀ ਅੰਦਰ ਜਿਹੜੇ ਲੋਕ ਸੀ ਉਹ ਜ਼ਿਆਦਾ ਉੱਚੀ ਬੋਲਣ ਲੱਗ ਪਏ ਅਤੇ ਪ੍ਰੋਟੈਸਟ ਕਰਨ ਲੱਗ ਪਏ ਬਹੁਤ ਸਾਰੇ ਇਸ਼ੂਜ਼ 'ਤੇ। ਅਤੇ ਬਾਹਰ ਜਦੋਂ ਨਿਕਲੇ ਅਤੇ ਉਹਨਾਂ ਨੂੰ ਘੇਰਾ ਪਾ ਲਿਆ ਗਿਆ ਅਤੇ ਉਹਨਾਂ ਨੂੰ ਕਈ ਮਿੰਟ ਜਿਹੜਾ ਹੈ ਕਾਰ ਦੇ ਵਿੱਚ ਹੀ ਰੁਕਣਾ ਪਿਆ। ਸੋ ਇੱਕ RCMP ਦੀ ਗੱਡੀ ਦੇ ਵਿੱਚ ਫਿਰ ਉਹਨਾਂ ਨੂੰ ਉੱਥੋਂ ਲੈ ਕੇ ਜਾਣਾ ਪਿਆ। ਦੱਸਿਆ ਜਾਂਦਾ ਕਿ ਸ਼ਾਇਦ ਗੱਡੀ ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ। ਪ੍ਰੋਗਰਾਮ ਇੱਥੇ ਸਮਾਪਤ ਹੈ ਜੀ। ਹੋਈਆਂ ਭੁਲਾ ਚੁੱਕਾ ਲਿਖੇ ਮਾਜੀ, ਸਤਿ ਸ਼੍ਰੀ ਅਕਾਲ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਜੀ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 15 ਜੁਲਾਈ ਦਿਨ ਬੁੱਧਵਾਰ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ 6 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-7608-3

ਸਾਡੇ ਘਰ ਆਉਂਦੀ ਹੈ ਉਹਦੇ ਪੰਨੇ ਕੁਛ ਤਾਂ ਕਈ ਵਾਰੀ ਪਲਟ ਲਈਦੇ ਨੇ ਤੇ ਕੁਛ ਬੜੀ ਰੀਝ ਦੇ ਨਾਲ ਤੇ ਨੀਝ ਦੇ ਨਾਲ ਮੈਂ ਪੜ੍ਹ ਵੀ ਲੈਂਦੀ ਹਾਂ ਅਚਾਨਕ ਨਾ ਇੱਕ ਆਰਟੀਕਲ ਮੇਰੀ ਨਿਗਾਹ ਚੜਿਆ ਆਸਕ ਰਿਬੈਕਾ ਐਂਡ ਉਹ ਮੈਂ ਪੜ੍ਹਿਆ ਇੱਕ ਕੋਲਮ ਲਗਾਤਾਰ ਹਫ਼ਤੇ ਕੁ ਬਾਅਦ ਆਉਂਦਾ ਰਹਿੰਦਾ ਤਾਂ ਉਹਦੇ ਵਿੱਚ ਇੱਕ ਸੀਗਾ ਬਿਲਕੁਲ ਉਹਦਾ ਹੈਡਿੰਗ ਜਿਹੜਾ ਸੀਗਾ ਅਖਬਾਰ ਦੇ ਵਿੱਚ ਉਹਦਾ ਹੈਡਿੰਗ ਇਹੋ ਹੀ ਸੀਗਾ ਕਿ ਹਾਊ ਡੂ ਵੀ ਈਜ਼ ਟੈਨਸ਼ਨ ਕੀਪਿੰਗ ਅਸ ਫਰੋਮ ਸੀਇੰਗ ਅਵਰ ਗ੍ਰੈਂਡ ਚਿਲਡਰਨ ਕਿ ਅਸੀਂ ਜਿਹੜੀ ਸਾਨੂੰ ਬੱਚੇ ਸਾਡੇ ਦਾਦੀ ਦਾਦੇ ਨੂੰ ਜਦੋਂ ਸਾਡੇ ਪੋਤਰੇ ਪੋਤਰੀਆਂ ਜਾਂ ਦੋਹਤਰੇ ਦੋਹਤਰੀਆਂ ਨਾਲ ਮਿਲਣ ਤੋਂ ਰੋਕ ਦਿੱਤਾ ਜਾਂਦਾ ਸਾਨੂੰ ਇੱਕ ਖਾਸ ਪ੍ਰਕਾਰ ਦੀ ਟੈਨਸ਼ਨ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਕਿਵੇਂ ਰਿਲੈਕਸ ਆਪਣੇ ਆਪ ਨੂੰ ਕਰ ਸਕਦੇ ਹਾਂ ਜਦੋਂ ਕੋਈ ਚੀਜ਼ ਤੁਹਾਨੂੰ ਬੜੀ ਪਿਆਰੀ ਹੁੰਦੀ ਹੈ ਤੁਸੀਂ ਉਸ ਪਿਆਰੀ ਚੀਜ਼ ਨੂੰ ਆਪਣੀ ਗੋਦ ਵਿੱਚ ਲੈਣਾ ਚਾਹੁੰਦੇ ਹੋ ਤੇ ਤੁਹਾਡੇ ਲਈ ਕੋਈ ਹਰਡਲ ਆ ਜਾਂਦੀ ਹੈ ਰੁਕਾਵਟ ਆ ਜਾਂਦੀ ਹੈ ਕਿ ਇਹਨੂੰ ਤੁਸੀਂ ਹੱਥ ਨਹੀਂ ਲਾ ਸਕਦੇ ਹਾਏ ਨਾ ਨਾ ਨਾ ਨਾ ਤੁਹਾਡੇ ਹੱਥ ਨਹੀਂ ਤੁਸੀਂ ਨਾ ਲਾਇਓ ਇਹਨੂੰ ਪਲੀਜ਼ ਦੁੱਧ ਪਿਆਉਣਾ ਹੈ ਤਾਂ ਦਾਦੀ ਕਹੂਗੀ ਚੱਲ ਮੈਂ ਗੋਦੀ 'ਚ ਪਾਉਂਦੀ ਨਹੀਂ ਨਹੀਂ ਨਹੀਂ ਤੁਹਾਨੂੰ ਨਹੀਂ ਬਾਹਲਾ ਪਤਾ ਮਤਲਬ ਜਿਹੜੀ ਚੀਜ਼ ਨੂੰ ਤੁਹਾਨੂੰ ਲੱਗਦਾ ਹੈ ਕਿ ਮੇਰੀ ਹੈ ਉਹਨੂੰ ਤੁਸੀਂ ਨਹੀਂ ਹੱਥ ਲਾ ਸਕਦੇ ਤਾਂ ਇੱਕ ਟੈਨਸ਼ਨ ਆਉਂਦੀ ਹੈ ਅਤੇ ਜਦੋਂ ਮੈਂ ਆਰਟੀਕਲ ਪੜ੍ਹਿਆ ਨਾ ਸਵਲੇਨ ਤਾਂ ਉਹਦੇ ਵਿੱਚ ਰਿਬੈਕਾ ਨੇ ਬੜੇ ਅੱਛੇ ਆਨਸਰ ਦਿੱਤੇ ਅਤੇ ਮੈਨੂੰ ਲੱਗਾ ਕਿ ਇਹ ਬੜਾ ਇਸ਼ੂ ਜਿਹੜਾ ਜੇ ਰਿਬੈਕਾ ਗੱਲ ਕਰ ਰਹੀ ਹੈ ਤੇ ਜਿਹੜੇ ਫਰਸਟ੍ਰੇਟਡ ਗ੍ਰੈਂਡ ਪੇਰੈਂਟਸ ਨੇ ਪੁੱਛਿਆ ਤੇ ਇਹਦਾ ਮਤਲਬ ਕਿ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਤੇ ਆਪ ਇਹੋ ਜਿਹੇ ਬੜੇ ਫਰਸਟ੍ਰੇਟਡ ਗ੍ਰੈਂਡ ਪੇਰੈਂਟਸ ਨੇ ਤਾਂ ਮੈਨੂੰ ਇਹ ਵਾਲੀ ਜਿਹੜੀ ਪ੍ਰੋਬਲਮ ਹੈ ਇਹ ਵਾਲਾ ਜਿਹੜਾ ਸੋਸ਼ਲ ਇੱਕ ਇਸ਼ੂ ਹੈ ਜਿਹਨੂੰ ਜਨਰੇਸ਼ਨ ਗੈਪ ਦੀ ਬਜਾਏ ਮੈਂ ਜਨਰੇਸ਼ਨ ਦਾ ਕੌਨਫਲਿਕਟਸ ਦੇ ਵਜੋਂ ਲੈਂਦੀ ਹਾਂ ਕਿ ਉਹ ਕਨਫਲਿਕਟ ਜਿਹੜਾ ਹੈ ਕਈ ਵਾਰੀ ਮਹਿਸੂਸ ਕੀਤਾ ਹੈ ਕਿ ਸਾਡੇ ਆਪਣੇ ਲੋਕਾਂ ਦੇ ਵਿੱਚ ਵੀ ਹੈ ਮੇਰੇ ਆਲੇ ਦੁਆਲੇ ਵੀ ਬਹੁਤ ਕੁਛ ਵਾਪਰਦਾ ਹੈ ਪਰ ਉਹ ਇੰਜ ਲੱਗਦਾ ਹੁੰਦਾ ਕਿ ਸ਼ਾਇਦ ਸਾਡੇ ਘਰਾਂ ਦੇ ਵਿੱਚ ਹੈ ਪਰ ਜਦੋਂ ਮੈਂ ਇਹਨੂੰ ਥੋੜ੍ਹਾ ਜਿਹਾ ਵਾਈਡ ਲੈਵਲ 'ਤੇ ਦੇਖਿਆ ਕਿ ਇਹੋ ਜਿਹੇ ਫਰਸਟ੍ਰੇਟਡ ਗ੍ਰੈਂਡ ਪੇਰੈਂਟਸ ਸਿਰਫ ਸਾਡੀ ਕਮਿਊਨਿਟੀ 'ਚ ਹੀ ਨਹੀਂ ਬਲਕਿ ਹੋਰ ਵੀ ਜਗ੍ਹਾ 'ਤੇ ਹੈਗੇ ਨੇ ਦੂਜੀਆਂ ਕਲਚਰਸ ਦੇ ਵਿੱਚ ਵੀ ਹੈਗੇ ਨੇ ਤਾਂ ਮੈਨੂੰ ਲੱਗਾ ਕਿ ਮੈਨੂੰ ਇਹ ਗੱਲ ਜ਼ਰੂਰ ਆਪਣੇ ਲੋਕਾਂ ਦੇ ਨਾਲ ਕਰਨੀ ਚਾਹੀਦੀ ਹੈ ਮੈਂ ਸਲੀਨ ਉਹ ਗੱਲ ਜਿਹੜਾ ਉਹਨੂੰ ਸਵਾਲ ਪੁੱਛਿਆ ਸੀ ਮੈਂ ਉਹਦੇ ਤੋਂ ਗੱਲ ਸ਼ੁਰੂ ਕਰਾਂਗੀ ਕਿ ਉਹ ਫਰਸਟ੍ਰੇਟਡ ਜਿਹੜਾ ਗ੍ਰੈਂਡ ਫਾਦਰ ਹੈ ਉਹ ਉਹਨੂੰ ਸਵਾਲ ਪੁੱਛਦਾ ਹੈ ਕਹਿੰਦਾ ਕਿ ਮੇਰੀ ਨਾ ਸਾਡੇ ਅਸੀਂ ਬੜੇ ਟੈਨਸ਼ਨ 'ਚ ਹਾਂ ਕਿਉਂਕਿ ਮੇਰੇ ਜਿਹੜੀ ਨੂੰਹ ਹੈ ਸਾਡੇ ਬੱਚਿਆਂ ਨੂੰ ਮਿਲਣ ਨਹੀਂ ਦਿੰਦੇ ਹੁਣ ਗੁੱਸਾ ਨਾ ਕਰਿਓ ਮੈਂ ਗੱਲ ਰਿਲੇਸ਼ਨਸ ਦੀ ਹੀ ਕਰਨੀ ਹੈ ਕਿਉਂਕਿ ਰਿਲੇਸ਼ਨ ਜਿਹੜਾ ਹੈ 3 ਜਨਰੇਸ਼ਨਸ ਦਾ ਦਾਦੇ ਦਾਦੀ ਦਾ ਫਿਰ ਅਗਾਂਹ ਮਾਤਾ ਪਿਤਾ ਅਤੇ ਫਿਰ ਅੱਗੇ ਪੋਤਰੇ ਪੋਤਰੀਆਂ ਦਾ ਅਤੇ ਇਹ ਹਰ ਇੱਕ ਘਰਾਂ ਦੇ ਵਿੱਚ ਹੈਗਾ ਆ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਨਵੀਂ ਚੀਜ਼ ਹੈ ਪਰ ਆਪਾਂ ਉਸ ਜਗ੍ਹਾ ਨੂੰ ਪ੍ਰਿਕ ਕਰਨਾ ਹੈ ਜਿਹੜੀ ਜਗ੍ਹਾ ਦੇ ਵਿੱਚ ਛੋਟਾ ਜਿਹਾ ਜ਼ਖਮ ਹੈ ਜਿੱਥੇ ਟੀਸ ਜ਼ਰੂਰ ਉੱਠਦੀ ਹੈ ਪਰ ਉਸ ਟੀਸ ਦੇ ਅਸੀਂ ਹੋਰ ਕਈ ਕਾਰਨ ਲੱਭਣ ਲੱਗ ਜਾਂਦੇ ਹਾਂ ਅਸਲੀ ਪੁਆਇੰਟ ਵੱਲ ਅਸੀਂ ਨਹੀਂ ਆਉਂਦੇ ਆਪਾਂ ਜੋ ਉਸ ਨੁਕਤਾ ਨਜ਼ਰ ਦੇ ਵੱਲ ਜਾਵਾਂਗੇ ਤਾਂ ਉਹ ਕਹਿੰਦਾ ਵੀ ਉਹਦਾ ਦੂਸਰਾ ਬੇਬੀ ਪੈਦਾ ਹੋਇਆ ਹੈ ਅਤੇ ਪਹਿਲੇ ਨੂੰ ਤਾਂ ਅਸੀਂ ਮਿਲ ਲਿਆ ਬਟ ਦੂਜੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਉਹਦਾ ਰੀਜ਼ਨ ਹੈ ਕਿ ਮੇਰੀ ਘਰਵਾਲੀ ਦੀ ਮੇਰੀ ਨੂੰਹ ਦੇ ਨਾਲ ਨਹੀਂ ਬਣਦੀ ਰਾਈਟ ਤਾਂ ਉਹ ਕਹਿੰਦਾ ਕਿ ਸਾਨੂੰ ਅਸੀਂ ਬੜਾ ਤਰਸੇ ਪਏ ਹਾਂ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੁਣ ਉਹਨੇ ਦੋ ਚੀਜ਼ਾਂ ਰੱਖੀਆਂ ਕਿ ਕੀ ਸਾਨੂੰ ਇਹਨੂੰ ਲੈਟ ਗੋ ਕਰ ਦੇਣਾ ਚਾਹੀਦਾ ਵੀ ਛੱਡ ਪਰਾਂ ਨਹੀਂ ਤਾਂ ਨਾ ਸਹੀ ਕਿ ਜਾਂ ਸਾਨੂੰ ਕੋਈ ਟਰਾਈ ਕਰਨਾ ਚਾਹੀਦਾ ਜਾਂ ਸਾਨੂੰ ਕਿਵੇਂ ਇਹਦਾ ਹੱਲ ਲੱਭਣਾ ਚਾਹੀਦਾ ਸੋ ਮੈਨੂੰ ਲੱਗਾ ਕਿ ਇਹ ਸਾਡੇ ਘਰਾਂ ਵਿੱਚ ਆਮ ਹੀ ਵਾਪਰਨ ਵਾਲੀਆਂ ਗੱਲਾਂ ਨੇ ਜਿਹੜੀ ਕਿਉਂਕਿ ਮੈਂ ਕੈਲਗਰੀ ਵੀਮਨ ਕਲਚਰਲ ਐਸੋਸੀਏਸ਼ਨ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਕਰਦੀ ਹਾਂ ਮੇਰੇ ਕੋਲ ਬਹੁਤ ਸਾਰੀਆਂ ਲੇਡੀਜ਼ ਆਉਂਦੀਆਂ ਨੇ ਜਿਨ੍ਹਾਂ ਦੀ ਕਈ ਵਾਰ ਇਹੋ ਜਿਹੀ ਸ਼ਿਕਾਇਤ ਵੀ ਹੁੰਦੀ ਹੈ ਕਿ ਮੇਰੀ ਨੂੰਹ ਮੈਨੂੰ ਚੌਂਕੇ 'ਚ ਵੜਨ ਨਹੀਂ ਦਿੰਦੀ ਮੇਰਾ ਸਾਨੂੰ ਬੱਚਿਆਂ ਨੂੰ ਹੱਥ ਲਾਉਣ ਦਿੰਦੀ ਫਜਾਇਆ ਵੀ ਹੁੰਦਾ ਕਿ ਉਹ ਕਹਿੰਦੇ ਨੇ ਤੁਹਾਨੂੰ ਕਿਹੜਾ ਪਤਾ ਹੈ ਤੁਸੀਂ ਤਾਂ ਆਪਣੇ ਪੁਰਾਣੇ ਜ਼ਮਾਨੇ ਦੇ ਹੋ ਸੋ ਚਲੋ ਅਸੀਂ ਗੱਲ ਰਿਲੇਸ਼ਨਸ 'ਤੇ ਲੈ ਕੇ ਆਵਾਂਗੇ ਤਾਂ ਉਸ ਰਿਬੈਕਾ ਨੇ ਜਿਹੜੇ ਉਹਦੇ ਵਿੱਚ ਜਵਾਬ ਦਿੱਤੇ ਉਹਨਾਂ ਜਵਾਬਾਂ ਦੇ ਸੰਦਰਭ ਦੇ ਵਿੱਚ ਮੈਂ ਸਵਲੀਨ ਆਪਣੀ ਕਮਿਊਨਿਟੀ ਦੇ ਲੋਕਾਂ ਦੇ ਨਾਲ ਇਹ ਗੱਲ ਕਰਨਾ ਚਾਹੁੰਦੀ ਹਾਂ ਕਿ ਕਿੱਥੇ ਗਲਤੀ ਹੋ ਜਾਂਦੀ ਹੈ ਜਦੋਂ ਉਹ ਬੱਚੇ ਜਿਨ੍ਹਾਂ ਨੂੰ ਦੋ ਜਨਰੇਸ਼ਨਸ ਦਾ ਪਿਆਰ ਮਿਲਣਾ ਚਾਹੀਦਾ ਹੈ ਦਾਦੇ ਦਾਦੀ ਦਾ ਵੀ ਮਾਂ ਪਿਓ ਦਾ ਵੀ ਮਿਲਣਾ ਚਾਹੀਦਾ ਕਿੱਥੇ ਗਲਤੀ ਹੋ ਜਾਂਦੀ ਹੈ ਕੀ ਉਹ ਗਲਤੀ ਨਿਰੀ ਉਸ ਨੂੰਹ ਦੀ ਹੈ ਜਾਂ ਕੀ ਉਹ ਗਲਤੀ ਉਸ ਨਿਰੀ ਦਾਦੀ ਦੀ ਹੈ ਜਾਂ ਇਹਦੇ ਵਿੱਚ ਕੁਝ ਸਾਡੇ ਸੋਸ਼ਲ ਜਿਹੜੇ ਫੈਕਟਰਸ ਨੇ ਉਹ ਵੀ ਇਹਦੇ ਵਿੱਚ ਪਾਰਟ ਪਲੇ ਕਰਦੇ ਆ ਹੁਣ ਇਹਦੇ ਵਿੱਚ ਉਹਨੇ ਇਸ ਗੱਲ ਨੂੰ ਬਹੁਤ ਦੱਸਿਆ ਕਿ ਕਿਸੇ ਵੀ ਗੱਲ ਨੂੰ ਦੱਬ ਘੁੱਟ ਕੇ ਨਾ ਰੱਖੋ ਜਦੋਂ ਇਹੋ ਜਿਹਾ ਮਾਮਲਾ ਹੁੰਦਾ ਹੈ ਤਾਂ ਹਊ ਪਰੇ ਕਰਨ ਦੀ ਨਹੀਂ ਹੈ ਕਿ ਛੱਡ ਪਰਾਂ ਵਾਲਾ ਮਾਸਲਾ ਜਿਹੜਾ ਹੈ ਉਹ ਆਉਣ ਵਾਲੀ ਨਸਲ ਦੇ ਉੱਪਰ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕਰੋ ਕਿ ਠੀਕ ਹੈ ਬੇਟਾ ਵੀ ਤੁਸੀਂ ਤੁਹਾਡੀ ਨਹੀਂ ਤੁਹਾਨੂੰ ਪਸੰਦ ਸਾਡੇ ਨਾਲ ਮਿਲਣਾ ਜੁੜਨਾ ਤੁਸੀਂ ਬੇਸ਼ੱਕ ਨਾ ਮਿਲੋ ਪਰ ਤੁਸੀਂ ਸਾਨੂੰ ਇਹਨਾਂ ਬੱਚਿਆਂ ਦੇ ਨਾਲ ਰਿਲੇਸ਼ਨ ਬਣਾਉਣ ਤੋਂ ਨਾ ਰੋਕੋ ਸੋ ਉਹ ਕਹਿੰਦੇ ਲੈਟ ਗੋ ਨਾ ਕਰੋ ਕਮਿਊਨੀਕੇਟ ਕਰੋ ਤੇ ਕਮਿਊਨੀਕੇਟ ਕਿਹਦੇ ਨਾਲ ਕਰੋ ਮੈਂ ਰਿਬੈਕਾ ਦੀ ਗੱਲ ਕਰਦੀ ਬਾਕੀ ਗੱਲਾਂ ਆਪਾਂ ਫਿਰ ਕਰਾਂਗੇ ਕਿ ਉਹ ਕਹਿੰਦੇ ਕਿ ਕਮਿਊਨੀਕੇਟ ਕਰਨ ਵਾਸਤੇ ਤੁਸੀਂ

0: ਆਪਣੇ ਪੁੱਤਰ ਨੂੰ ਬੁਲਾਓ ਰਾਈਟ ਉਹਨੂੰ ਇਹ ਕਹੋ ਕਿ ਅਸੀਂ ਬਿਲਕੁਲ ਤੇਰੇ ਨਾਲ ਵੱਖਰੀ ਮੀਟਿੰਗ ਕਰਨੀ ਹੈ ਬਟ ਵੱਖਰੀ ਮੀਟਿੰਗ ਕਰਕੇ ਤੇਰੇ ਨਾਲ ਗੱਲਬਾਤ ਕਰਨੀ ਹੈ ਤੇ ਅਸੀਂ ਇਹ ਕਹਿਣਾ ਕਿ ਠੀਕ ਹੈ ਭਾਈ ਤੁਸੀਂ ਆਪਣੇ ਢੰਗ ਨਾਲ ਬੱਚੇ ਪਾੜੋ ਜੀ ਸਦਕੇ ਪਾੜੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਬਟ ਸਾਡੇ ਨਾਲ ਕਦੇ ਕਦਾਈ ਤਾਂ ਮਿਲਣ ਦਿਆ ਕਰੋ ਚਾਹੇ ਹਫ਼ਤੇ ਬਾਅਦ ਚਾਹੇ ਮਹੀਨੇ ਬਾਅਦ ਚਾਹੇ ਜਿਵੇਂ ਮਰਜ਼ੀ ਤਾਂ ਜੋ ਅਸੀਂ ਉਹਨਾਂ ਦੇ ਨਾਲ ਉਹਨਾਂ ਦਾ ਨਿੱਘ ਮਾਣ ਸਕੀਏ ਅਸੀਂ ਉਹਨਾਂ ਦੇ ਨਾਲ ਇੱਕ ਸੋਹਣਾ ਜਿਹਾ ਰਿਲੇਸ਼ਨ ਬਣਾ ਸਕੀਏ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਇਹਨਾਂ ਦੇ ਦਾਦਾ ਦਾਦੀ ਹੈ ਸੋ ਇਹ ਉਹਦਾ ਹੱਲ ਸੀਗਾ ਬਰਸਲੀਨ ਹੁਣ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਕਿ ਆਹ ਜਿਹੜੇ ਟੈਨਸ਼ਨ ਸੀ ਟੈਨਸ਼ਨਸ ਆਫ ਗ੍ਰੈਂਡ ਪੇਰੈਂਟਸ ਵੈਨ ਨੋਟ ਅਲਾਊਡ ਟੂ ਸੀ ਦੇਅਰ ਗ੍ਰੈਂਡ ਕਿਡਸ ਕਿ ਅਸੀਂ ਇਹ ਸੋਚਦੇ ਹਾਂ ਵੀ ਬੱਚਾ ਸਾਡਾ ਅਸੀਂ ਪੈਦਾ ਕੀਤਾ ਅਸੀਂ ਆਪਣੇ ਆਪ ਹੀ ਪਾਲਣਾ ਸਹੀ ਗੱਲ ਹੈ ਕੋਈ ਹਰਜ ਨਹੀਂ ਪਰ ਜਿਹੜੀਆਂ ਕਹਿੰਦੇ ਨੇ ਨਾ ਮੋਹ ਦੀਆਂ ਤੰਦਾਂ ਨੇ ਤੁਸੀਂ ਉਹਨਾਂ ਮੋਹ ਦੀਆਂ ਤੰਦਾਂ ਨੂੰ ਤੋੜ ਨਹੀਂ ਸਕਦੇ ਰਾਈਟ ਇਹਨੂੰ ਜ਼ਰੂਰ ਬਰ ਜ਼ਰੂਰ ਧਿਆਨ ਦੇ ਵਿੱਚ ਰੱਖੋ ਕਿ ਸਾਡੀਆਂ ਟੈਨਸ਼ਨਸ ਹੋ ਸਕਦੀਆਂ ਬਟ ਜੇ ਅਸੀਂ ਉਹਨਾਂ ਨੂੰ ਰੋਕਾਂਗੇ ਤਾਂ ਜਿਹੜੇ ਬਜ਼ੁਰਗ ਨੇ ਦਾਦਾ ਦਾਦੀ ਨੇ ਉਹਨਾਂ ਦੇ ਉੱਪਰ ਸਵਲੇਨ ਬਹੁਤ ਡੂੰਘਾ ਅਸਰ ਹੁੰਦਾ ਉਹ ਫਿਜ਼ੀਕਲੀ ਵੀ ਬਿਮਾਰ ਹੋ ਜਾਂਦੇ ਨੇ ਦਿਮਾਗੀ ਤੌਰ ਤੇ ਵੀ ਉਹਨਾਂ ਦੇ ਉੱਪਰ ਸਾਈਕੋਲੋਜੀਕਲੀ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਉਹਨਾਂ ਨੂੰ ਡਾਕਟਰਾਂ ਕੋਲ ਜਾਣਾ ਪੈਂਦਾ ਹੈ ਉਹਨਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਉਹਨਾਂ ਨੂੰ ਹੋਰ ਕਈ ਕਿਸਮ ਦੀਆਂ ਚਿੰਤਾਵਾਂ ਲੱਗ ਜਾਂਦੀਆਂ ਨੇ ਵੇਖਣ ਨੂੰ ਲੱਗਦਾ ਹੈ ਕਿ ਚੱਲ ਨਹੀਂ ਤਾਂ ਨਾ ਸੀ ਤਾਂ ਕੀ ਹੋਇਆ ਬਟ ਤਾਂ ਕੀ
1: ਅੰਦਰ ਅੰਦਰ ਝੂਰਦੇ ਨੇ
0: ਅੰਦਰ ਅੰਦਰ ਝੂਰਦੇ
1: ਅਸੀਂ ਅਸੀਂ ਜੇ ਆਪਣੇ ਸੱਭਿਆਚਾਰ ਦੀ ਗੱਲ ਕਰੀਏ ਤੇ ਅਸੀਂ ਉਹ ਗਾਣੇ ਸੁਣਦੇ ਆ ਵੀ ਯਾਰੀ ਦਾਦੇ ਪੋਤੇ ਦੀ ਹਨਾ
0: ਬਿਲਕੁਲ
1: ਅਸੀਂ ਉਸ ਕਲਚਰ ਦੇ ਵਿੱਚੋਂ ਆ ਜਿੱਥੇ ਦਾਦੇ ਦੀ ਪੋਤੇ ਨਾਲ ਜ਼ਿਆਦਾ ਬਣਦੀ ਹੈ ਤੇ ਏਦਾਂ ਲੱਗਦਾ ਹੁੰਦਾ ਹੈ ਕਿ ਉਸ ਬੱਚੇ ਦਾ ਬਾਪ ਕਿਤੇ ਬਾਹਰ ਹੀ ਹੋ ਗਿਆ ਸੀ ਪਰ ਔਨ ਦਾ ਅਦਰ ਸਾਈਡ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੀਆਂ ਬੀਬੀਆਂ ਆ ਜਾਂਦੀਆਂ ਨੇ ਘਰਾਂ ਦੇ ਵਿੱਚ ਤੇ ਉਹ ਆਉਂਦੀਆਂ ਨੇ ਵੀ ਦਾਦੀ ਜਿਹੜੀ ਹੈ ਦਾਦਾ ਜਿਹੜਾ ਉਹ ਤਾਂ ਮੇਰੇ ਨਿਆਣੇ ਨੂੰ ਵਿਗਾੜਦੇ ਆ ਪਰ ਅਸੀਂ ਇਹ ਵੀ ਦੇਖਿਆ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਦਾਦਾ ਦਾਦੀ ਜਿਹੜੇ ਨੇ ਉਹ ਸੀਕ੍ਰੇਟ ਕੀਪਰ ਹੁੰਦੇ ਨੇ ਬੱਚੇ ਦੇ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਨਾਲ ਸਹਿਮਤ ਹੋ
0: ਬਿਲਕੁਲ ਜੀ ਮੈਂ ਉਹਦਾ ਤੈਨੂੰ ਸਭ ਤੋਂ ਪਹਿਲਾਂ ਤੇ ਮੈਂ ਨਾ ਪੰਜਾਬੀ ਦੇ ਮੁਹਾਵਰਿਆਂ ਦੀ ਗੱਲ ਸ਼ੁਰੂ ਕਰਦੀ ਹਾਂ ਕਹਿੰਦੇ ਨੇ ਜਦੋਂ ਪੋਤਰਾ ਪੋਤਰੀ ਪਿਆਰੇ ਪੈਦਾ ਹੁੰਦੇ ਨੇ ਤਾਂ ਬੱਚੇ ਪੁੱਛਦੇ ਨੇ ਤੁਹਾਨੂੰ ਕਿਹੋ ਜਿਹਾ ਲੱਗਦਾ ਤਾਂ ਅਕਸਰ ਅਸੀਂ ਮੁਹਾਵਰਾ ਵਰਤਦੇ ਹਾਂ ਮੂਲ ਨਾਲੋਂ ਵਿਆਜ ਪਿਆਰਾ ਹਨਾ ਮੂਲ ਜਿਹੜਾ ਵਾ ਉਹ ਮੇਰਾ ਪੁੱਤ ਆ ਨਾ ਪੁੱਤ ਦੇ ਨਾਲ ਮੇਰੀ ਨੂੰਹ ਆਈ ਆ ਉਹਨੇ ਉਸੇ ਤਰ੍ਹਾਂ ਉਹਦਾ ਰਿਲੇਸ਼ਨ ਨਾਨਕਿਆਂ ਦੇ ਨਾਲ ਵੀ ਬੱਚਿਆਂ ਦਾ ਬਣਨਾ ਦਾਦਕਿਆਂ ਨਾਲ ਵੀ ਬਣਨਾ ਤੇ ਕਹਿੰਦੇ ਨੇ ਕਿ ਜਿਹੜਾ ਬਾਣੀਆ ਨਾ ਜਦੋਂ ਪੈਸਾ ਉਧਾਰ ਦਿੰਦਾ ਤੇ ਉਹ ਕਹਿੰਦਾ ਕਿ ਪੈਸੇ ਦੀ ਨਹੀਂ ਮੈਨੂੰ ਗੱਲ ਵਿਆਜ ਹਰ ਮਹੀਨੇ ਮਿਲਣਾ ਚਾਹੀਦਾ ਹਨਾ ਕਿਉਂਕਿ ਪੈਸਾ ਤੇ ਸਿਕਿਓਰ ਹੈ ਤੇ ਜਿਹੜਾ ਵਿਆਜ ਹੈ ਉਹ ਉਹਦੇ ਲਈ ਉਹਦੇ ਨਾਲੋਂ ਵੱਧ ਮਹੱਤਵਪੂਰਨ ਹੈ ਸੋ ਉਸੇ ਤਰ੍ਹਾਂ ਹੀ ਜਿਹੜਾ ਰਿਸ਼ਤਾ ਮੇਰਾ ਧੀ ਨਾਲ ਹੈ ਜਾਂ ਮੇਰੇ ਪੁੱਤਰ ਨਾਲ ਹੈ ਜਾਣੀ ਹਰ ਬੰਦੇ ਦਾ ਉਹ ਰਿਸ਼ਤਾ ਤਾਂ ਉਸੇ ਤਰ੍ਹਾਂ ਰਹਿਣਾ ਕਹਿੰਦੇ ਨੌਂ ਨਾਲੋਂ ਮਾਸ ਤਾਂ ਵੱਖਰਾ ਹੋਣਾ ਨਹੀਂ ਬਟ ਅਗਲੀ ਜਿਹੜੀ ਪੀੜ੍ਹੀ ਹੈ ਉਹ ਇੱਕ ਵਿਆਜ ਹੈ ਤੇ ਵਿਆਜ ਹਰ ਇੱਕ ਨੂੰ ਪਿਆਰਾ ਲੱਗਦਾ ਇੱਕ ਗੱਲ ਮੈਂ ਹੋਰ ਇਹਦੇ ਚ ਕਹਿੰਦੀ ਹਾਂ ਕਿ ਜਿਹੜਾ ਹੁੰਦਾ ਨਾ ਸਾਡਾ ਜਿਹੜਾ ਆਪਣੇ ਮਾਂ ਬਾਪ ਨਾਲ ਕੀਤਾ ਗਿਆ ਵਰਤਾਓ ਜਿਹੜਾ ਨਾ ਉਹ ਸਾਡੇ ਵੱਲੋਂ ਲਿਖੀ ਉਹ ਕਿਤਾਬ ਹੁੰਦੀ ਹੈ ਜੋ ਸਾਡੀ ਔਲਾਦ ਸਾਨੂੰ ਪੜ੍ਹ ਕੇ ਸੁਣਾਉਂਦੀ ਹੈ ਰਾਈਟ ਦਾਦਾ ਦਾਦੀ ਨੇ ਇੱਕ ਰੋਲ ਮਾਡਲ ਵਾਂਗੂ ਮਾਪਿਆਂ ਬੱਚਿਆਂ ਦੇ ਸਾਹਮਣੇ ਆਉਣਾ ਮਾਂ ਬਾਪ ਨੇ ਇੱਕ ਪ੍ਰੋਟੈਕਟਰ ਵਾਂਗੂ ਤੇ ਇੱਕ ਉਹਨੂੰ ਕੇਅਰ ਟੇਕਰ ਦੇ ਵਜੋਂ ਸਾਹਮਣੇ ਆਉਣਾ ਤੇ ਜਿਹੜਾ ਦਾਦਾ ਦਾਦੀ ਹੈ ਨਾ ਉਹਨੇ ਉਹਦੇ ਕੋਲ ਜ਼ਿੰਦਗੀ ਭਰ ਦਾ ਲੰਬਾ ਐਕਸਪੀਰੀਅੰਸ ਹੈ ਰਾਈਟ ਉਹਨੇ ਪੋਤਰੇ ਨੂੰ ਉਂਗਲੀ ਲਾ ਕੇ ਜਾਂ ਬੱਚੇ ਨੂੰ ਕਰਕੇ ਲੈ ਕੇ ਤੁਰਨਾ ਉਹਨੇ ਆਪਣੀ ਜ਼ਿੰਦਗੀ ਭਰ ਦੇ ਤਜਰਬੇ ਉਹਦੇ ਨਾਲ ਸਾਂਝੇ ਕਰਨੇ ਨੇ ਜਿਹੜੇ ਕਈ ਵਾਰੀ ਮਾਂ ਬਾਪ ਨੂੰ ਇੰਝ ਲੱਗਦਾ ਕਿ ਬਾਪੂ ਬੀਬੀ ਤਾਂ ਐਵੇਂ ਹੀ ਗੱਲਾਂ ਕਰੀ ਜਾਂਦੇ ਆ ਪਰ ਕਦੇ ਬੱਚਿਆਂ ਦਾ ਮਨ ਫੋੜ ਕੇ ਵੇਖਿਓ ਉਹਨਾਂ ਨੂੰ ਪੁੱਛ ਕੇ ਵੇਖਿਓ ਉਹਨਾਂ ਨੂੰ ਦਾਦੇ ਦਾਦੀ ਦੀਆਂ ਗੱਲਾਂ ਕਿੰਨੀਆਂ ਚੰਗੀਆਂ ਲੱਗਦੀਆਂ ਨੇ ਇਹ ਮੇਰਾ ਆਪਣਾ ਨਿੱਜੀ ਤਜਰਬਾ ਹੈ ਉਹ ਪੁੱਛਣਾ ਚਾਹੁੰਦੇ ਨੇ
1: ਕਾਰਨ ਕੀ ਹੈ ਕਿ ਉਹ ਦਾਦੇ ਦਾਦੀ ਨਾਲ ਜ਼ਿਆਦਾ ਕੰਫਰਟੇਬਲ ਹੁੰਦੇ ਨੇ ਮਾਂ ਪਿਓ ਦੇ ਨਾਲੋਂ
0: ਬਿਲਕੁਲ ਕਿਉਂਕਿ ਰੁਕਾਵਟ ਕੋਈ ਨਹੀਂ ਹੈ ਦਾਦੇ ਦਾਦੀ ਨੇ ਉਹਨਾਂ ਨੂੰ ਸਿਰਫ ਪਿਆਰ ਹੀ ਦੇਣਾ ਹੈ ਉਹਨਾਂ ਨੂੰ ਬੜਾ ਡਿਸਿਪਲਿਨ ਨਹੀਂ ਦੇਣਾ ਹਾਲਾਂਕਿ ਜਦ ਬਹੁਤਾ ਮਾਂ ਬਾਪ ਨੇ ਇਹੋ ਸ਼ਿਕਾਇਤ ਹੁੰਦੀ ਹੈ ਵੀ ਤੁਸੀਂ ਬੱਚਾ ਵਿਗਾੜ ਦੇਣਾ ਰਾਈਟ ਉਹ ਵਿਗਾੜ ਦੇਣਾ ਵਾਲੀ ਜਿਹੜੀ ਡੈਫੀਨੇਸ਼ਨ ਹੈ ਉਹ ਮਾਂ ਬਾਪ ਨੂੰ ਤੇ ਲੱਗਦੀ ਹੈ ਬਈ ਇਹਦਾ ਹੁਣ ਸੌਣ ਦਾ ਵੇੜਾ ਸੀਗਾ ਦਾਦੇ ਨੇ ਜਗਾ ਲਿਆ ਇਹਨੇ ਤਾਂ ਦੁੱਧ ਪੀਣਾ ਸੀ ਤਾਂ ਹੁਣ ਦਾਦੀ ਨੇ ਇਹਨੂੰ ਆਪਣੀ ਗੋਦੀ ਚ ਪਾ ਲਿਆ ਹੈ ਹਨਾ ਕਿ ਅਸੀਂ ਤਾਂ ਇਹਨੂੰ ਵੱਖਰਾ ਸੁਆਉਣਾ ਚਾਹੁੰਦੇ ਹਾਂ ਦਾਦੀ ਕਹਿੰਦੀ ਨਾ ਨਾ ਨਾ ਜੀ ਇਹਨੂੰ ਤਾਂ ਆਪਣੇ ਇੱਕ ਦੇ ਨਾਲ ਲਾ ਕੇ ਸੁਆਲਣਾ ਗਜਾ ਲੈਣਾ ਨਿਆਣਾ ਸੋ ਮੇਰਾ ਮਤਲਬ ਇਹੋ ਜਿਹੇ ਕੁਛ ਚੀਜ਼ਾਂ ਨੇ ਕਿਉਂਕਿ ਪੇਰੈਂਟਿੰਗ ਜਿਹੜੀ ਹੈ ਨਾ ਸਵਲੇਨ ਉਹ ਸਮੇਂ ਦੇ ਨਾਲ ਬਦਲ ਗਈ ਹੈ ਜਿਹੜੀ ਚੀਜ਼ ਪਹਿਲਾਂ ਹੁੰਦੀ ਸੀਗੀ ਕਿ ਬੱਚੇ ਨੂੰ ਆਪਣੇ ਹਿੱਕ ਦੇ ਨਾਲ ਲਾ ਕੇ ਸਵਾਓ ਕਹਾਣੀਆਂ ਵੀ ਸੁਣਾਓ ਛੋਟੇ ਬੰਦੇ ਨੂੰ ਇੱਥੇ ਕਹਿੰਦੇ ਨੇ ਨਹੀਂ ਉਹਨੂੰ ਕ੍ਰਿਬ ਦੇ ਵਿੱਚ ਪਾ ਦਿਓ ਹਨਾ ਬੱਚਾ ਆਪਣੇ ਆਪ ਕੰਫਰਟੇਬਲੀ ਸੌਵੇਗਾ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਬੱਚੇ ਨੂੰ ਕ੍ਰਿਬ ਚ ਪਾਉਂਦੇ ਹਾਂ ਤੇ ਜਿਹੜਾ ਉਹ ਛਾਤੀ ਦਾ ਨਿੱਘ ਮਿਲਣਾ ਹੈ ਨਾ ਉਹ ਬੱਚੇ ਨੂੰ ਮਿਲਦਾ ਨਹੀਂ ਹੈ ਉਹ ਸ਼ੁਰੂ ਤੋਂ ਇੱਕ ਵੱਖਰਾ ਜਿਹੜਾ ਹੋ ਜਾਂਦਾ
1: ਇਮੋਸ਼ਨਲ ਡਿਟੈਚਮੈਂਟ ਕਹਿ ਸਕਦੇ
0: ਬਿਲਕੁਲ ਇਮੋਸ਼ਨਲ ਬਣਦੀ ਹੈ ਨਹੀਂ ਅਟੈਚਮੈਂਟ ਤੇ ਅਟੈਚ

0: ਮਰਦੇ ਤਾਂ ਬਣੂ ਜੇ ਅਸੀਂ ਉਹਨੂੰ ਆਪਣੇ ਨਾਲ ਲਾਵਾਂਗੇ ਉਹਨੂੰ ਆਪਣਾ ਨਿੱਕ ਜਿਹੜਾ ਉਹ ਦਵਾਂਗੇ ਸੋ ਇਹ ਮਾਡਰਨ ਮੈਂ ਕਿਸੇ ਤੇ ਕੁਐਸਚਨ ਨਹੀਂ ਕਰ ਰਹੀ ਕਿ ਮਾਡਰਨ ਪੇਰੈਂਟਿੰਗ ਜਿਹੜੀ ਗਲਤ ਹੈ ਇਹ ਗੁੱਡ ਆ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਟ ਇਹ ਬੈਟਰ ਵੀ ਹੋ ਸਕਦੀ ਹੈ ਜੇ ਥੋੜਾ ਜਿਹਾ ਅਸੀਂ ਇਹਨੂੰ ਕਹਿੰਦਾ ਨਾ ਨਵੇਂ ਨੂੰ ਪੁਰਾਣੇ ਦੇ ਨਾਲ ਰਲਾ ਲਈਏ ਤਾਂ
1: ਤੇ ਉਹ ਤਾਂ ਯੂਟਿਊਬ ਤੋਂ ਸਿੱਖ ਲੈਂਦੀਆਂ ਨੇ ਗੁੱਡ ਪੇਰੈਂਟ ਬਣਨ ਦੇ ਤਰੀਕੇ ਤੇ ਉਹ ਕਹਿੰਦੀਆਂ ਨੇ ਹੁਣ ਇਹੋ ਹੀ ਪੇਰੈਂਟਿੰਗ ਜਿਹੜੀ ਮੈਂ ਸਿੱਖੀ ਇਹੋ ਸਹੀ ਹੈ ਤੁਸੀਂ ਕਿਸੇ ਹੋਰ ਨੁੱਕਰ ਚ ਬੈਠੋ ਜਾ ਕੇ
0: ਬਿਲਕੁਲ ਨੁੱਕਰ ਚ ਬੈਠੋ ਕਹਿੰਦੇ ਨੇ ਤਾਂ ਦੁੱਧ ਨਹੀਂ ਪਿਆਉਣਾ ਦਾ ਬੇਬੇ ਨੂੰ ਇਹ ਤਾਂ ਉਹ ਨਹੀਂ ਕਰ ਮੈਂ ਨਹੀਂ ਕਹਿੰਦੀ ਕਿ ਤੁਸੀਂ ਉਹਨੂੰ ਦੁੱਧ ਪਿਲਾਓ ਜਾਂ ਉਹਦਾ ਕੁਛ ਦਿਓ ਨਾ ਜ਼ਿੰਮੇਵਾਰੀ ਦਿਓ ਬਟ ਬੱਚੇ ਨੂੰ ਮਿਲਣ ਤੋਂ ਨਾ ਰੋਕੋ ਰੀਜ਼ਨ ਕੀ ਹੈ ਕਿ ਅੱਜ ਤੁਸੀਂ ਬੱਚੇ ਨੂੰ ਰੋਕ ਰਹੇ ਹੋ ਅੱਜ ਤੁਹਾਡੇ ਆਪਸ ਦੇ ਵਿੱਚ ਰਿਲੇਸ਼ਨ ਠੀਕ ਨਹੀਂ ਹੈਗੇ ਨੌ ਸੱਸ ਦੇ ਜਾਂ ਜਵਾਈ ਦੇ ਜਾਂ ਸਹੁਰੇ ਦੇ ਜਾਂ ਕਿਸੇ ਦੇ ਰਿਲੇਸ਼ਨ ਠੀਕ ਨਹੀਂ ਹੈ ਕੱਲ ਨੂੰ ਬੱਚੇ ਨੇ ਤੁਹਾਨੂੰ ਕੁਐਸਚਨ ਕਰਨਾ ਹੈ ਵਾਈ ਡਿਡਨਟ ਯੂ ਲੈਟ ਮੀ ਮੀਟ ਮਾਈ ਗ੍ਰੈਂਡ ਪੇਰੈਂਟਸ ਤੁਸੀਂ ਮੈਨੂੰ ਮਿਲਣ ਕਿਉਂ ਨਹੀਂ ਦਿੱਤਾ ਰੀਜ਼ਨ ਇਹ ਹੈ ਕਿ ਕਹਿੰਦੇ ਨੇ ਕਿ ਚਾਹੇ ਜੋ ਮਰਜ਼ੀ ਹੋ ਜਾਏ ਬੱਚੇ ਨੇ ਆਪਣੇ ਦਾਦੇ ਦਾਦੀ ਨੂੰ ਤਲਾਸ਼ ਹੀ ਲੈਣਾ ਹੈ ਜੜਾਂ ਨੂੰ ਉਹਨੇ ਲੱਭ ਹੀ ਲੈਣਾ ਵੱਡੇ ਹੋ ਕੇ
1: ਅੱਛਾ ਮੈਨੂੰ ਤੁਹਾਡੀਆਂ ਗੱਲਾਂ ਚੋਂ ਨਾ ਇੱਕ ਗੱਲ ਚੇਤੇ ਆਈ ਹੈ ਕੁਛ ਪੇਰੈਂਟਸ ਜਿਹੜੇ ਉਹਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੁੰਦਾ ਕਿ ਤੁਸੀਂ ਜਿਹੜੇ ਬੱਚੇ ਆ ਉਹ ਆਪਣੇ ਦਾਦਾ ਦਾਦੀ ਨਾਲ ਰਹਿ ਲੈਣ ਉਹਨਾਂ ਨੂੰ ਟਰਸਟ ਵੀ ਹੁੰਦਾ ਵੀ ਇਹ ਸਿਆਣੀ ਹੈ ਮੇਰੀ ਸੱਸ ਮੇਰੇ ਨਾਲੋਂ ਜ਼ਿਆਦਾ ਹੀ ਚੰਗੇ ਤਰੀਕੇ ਦੇ ਨਾਲ ਇਹ ਨਿਆਣੇ ਨੂੰ ਸਾਂਭੂਗੀ ਤੇ ਕੁਛ ਬੜੀਆਂ ਡਾਊਟ ਜੇ ਚ ਰਹਿੰਦੀਆਂ ਨੇ ਇਹਦਾ ਕਾਰਨ ਕੀ ਮੰਨਦੇ ਹੋ ਉਸ ਇੰਡੀਵਿਜੁਅਲ ਦੀ ਜਿਹੜੀ ਅਪਬ੍ਰਿੰਗਿੰਗ ਹੋਈ ਹੈ ਉਸ ਇੰਡੀਵਿਜੁਅਲ ਦਾ ਕੋਈ ਪਾਸਟ ਟਰਾਮਾ ਜਾਂ ਉਸ ਇੰਡੀਵਿਜੁਅਲ ਦੀ ਕੋਈ ਆਪਣੀ ਪ੍ਰੋਬਲਮ ਹੁੰਦੀ ਹੈ ਕਿ ਉਹ ਇਹ ਪ੍ਰੋਬਲਮਸ ਆ ਕੇ ਫਿਰ ਕ੍ਰੀਏਟ ਕਰਦੇ ਨੇ
0: ਬਿਲਕੁਲ ਕਹਿੰਦੇ ਨੇ ਕਿ ਜਿਹੋ ਜਿਹਾ ਤੁਸੀਂ ਬੀਜੋਗੇ ਨਾ ਉਹੋ ਜਿਹੇ ਵੱਢੋਗੇ ਜਿਹੋ ਜਿਹੇ ਵਾਤਾਵਰਨ ਦੇ ਵਿੱਚ ਬੰਦਾ ਪਲਿਆ ਹੁੰਦਾ ਹੈ ਨਾ ਉਹ ਵਾਤਾਵਰਨ ਦਾ ਅਸਲ ਬਹੁਤ ਜ਼ਿਆਦਾ ਹੁੰਦਾ ਇੱਕ ਤਾਂ ਦੋ ਤਰ੍ਹਾਂ ਦੇ ਕਰੈਕਟਰਸ ਹੁੰਦੇ ਨੇ ਸਿਵਲੀਨ ਇੱਕ ਇਨਹੈਰੀਟਿਡ ਹੁੰਦੇ ਨੇ ਜਿਹੜੇ ਕਿ ਜੀਨਸ ਦੇ ਰਾਹੀਂ ਪੁਸ਼ਤ ਦਰ ਪੁਸ਼ਤ ਸਾਡੇ 'ਚ ਆ ਹੀ ਜਾਂਦੇ ਨੇ ਅਤੇ ਕੁਛ ਸਾਡਾ ਵਾਤਾਵਰਨ ਜਿਹੜਾ ਹੈ ਉਹ ਸਾਡੇ ਚੰਗੇ ਗੁਣਾਂ ਨੂੰ ਵੀ ਕਈ ਵਾਰੀ ਔਗਣਾਂ 'ਚ ਬਦਲ ਦਿੰਦਾ ਜਦੋਂ ਅਸੀਂ ਉਹੋ ਜਿਹਾ ਸਿਚੁਏਸ਼ਨਸ ਨੂੰ ਕਿਸੇ ਨੇ ਫੇਸ ਕੀਤਾ ਹੁੰਦਾ ਹੈ ਕਿ ਘਰ ਦੇ ਵਿੱਚ ਮੀਆਂ ਬੀਵੀ ਦਾ ਰਿਲੇਸ਼ਨ ਅੱਛਾ ਨਹੀਂ ਹੈ ਘਰ ਦੇ ਵਿੱਚ ਸੱਸ ਮਾਂ ਜਿਹੜੀ ਸੀਗੀ ਦਾਦੀ ਸੀਗੀ ਉਹਦਾ ਉਹਦੀ ਮੰਮੀ ਦੇ ਨਾਲ ਰਿਲੇਸ਼ਨ ਬਹੁਤਾ ਵਧੀਆ ਨਹੀਂ ਸੀਗਾ ਜਾਂ ਦਾਦਾ ਜਿਹੜਾ ਸੀ ਉਹ ਬੜਾ ਖਰਵੇ ਸੁਭਾਅ ਦਾ ਸੀਗਾ ਅਤੇ ਉਹਨੂੰ ਆਪਣੇ ਦਾਦੇ ਦੇ ਕੋਲੋਂ ਝਿੜਕਾਂ ਵੀ ਖਾਣੀਆਂ ਪਈਆਂ ਅਤੇ ਦਾਦੇ ਦੇ ਕੋਲੋਂ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਵੀ ਸਹਿਣੀਆਂ ਪਈਆਂ ਸੋ ਉਹ ਜਿਹੜਾ ਤੁਹਾਡੇ ਘਰ ਦੇ ਇਨਵਾਇਰਮੈਂਟ ਦਾ ਕਈ ਵਾਰੀ ਟਰਾਮਾ ਹੁੰਦਾ ਹੈ ਇੱਕ ਤਾਂ ਬੰਦਿਸ਼ਾਂ ਹੁੰਦੀਆਂ ਨਾ ਅਤੇ ਕਈ ਵਾਰੀ ਕੁਝ ਇੰਜ ਦਾ ਬਹੁਤ ਗਲਤ ਵਾਪਰਿਆ ਹੁੰਦਾ ਹੈ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਕਿ ਉਹ ਗਲਤ ਵਾਪਰਿਆ ਤੁਹਾਡੇ ਅੰਦਰ ਇੱਕ ਡਰ ਪੈਦਾ ਕਰ ਦਿੰਦਾ ਹੈ ਇੱਕ ਖੌਫ ਪੈਦਾ ਕਰ ਦਿੰਦਾ ਹੈ ਅਤੇ ਤੁਸੀਂ ਆਪਣੇ ਢਿੱਡੋਂ ਜੰਮੇ ਬੱਚੇ ਨੂੰ ਚਾਹੇ ਉਹ ਮਾਂ ਹੋਵੇ ਚਾਹੇ ਬਾਪ ਹੋਵੇ ਉਹ ਉਸ ਟਰੋਮਾ ਤੋਂ ਬਚਾਉਣਾ ਚਾਹੁੰਦਾ ਹੈ ਸੋ ਇਹ ਵੀ ਇੱਕ ਬਹੁਤ ਵੱਡਾ ਹੈ ਕਿ ਤੁਸੀਂ ਆਪ ਕਿਹੋ ਜਿਹੇ ਪਰਿਸਥਿਤੀਆਂ ਦੇ ਵਿੱਚ ਪਲੇ ਹੋ ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਜਿਨ੍ਹਾਂ ਦੇ ਰਿਲੇਸ਼ਨਸ਼ਿਪਸ ਦੇ ਵਿੱਚ ਗੜਬੜ ਹੁੰਦੀ ਹੈ ਨਹੀਂ ਸਹੀ ਰਿਲੇਸ਼ਨਸ਼ਿਪ ਬਣਦੇ ਉਹਨਾਂ ਨਾਲ ਜ਼ਰੂਰ ਕਿਤੇ ਨਾ ਕਿਤੇ ਦੁਰਵਿਹਾਰ ਹੋਇਆ ਹੁੰਦਾ ਹੈ ਇਹ ਉਹਨਾਂ ਦਾ ਸਾਈਕੋਲੋਜੀਕਲੀ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਇੱਕ ਕੁੰਠਾ ਬੈਠੀ ਹੁੰਦੀ ਹੈ ਸੋ ਉਹਦੇ ਲਈ ਜ਼ਰੂਰੀ ਹੈ ਕਿ ਜਦੋਂ ਇਹੋ ਜਿਹੇ ਵੀ ਝਗੜੇ ਹੁੰਦੇ ਨੇ ਨਾ ਤਾਂ ਰਿਬੈਕਾ ਨੇ ਬੜਾ ਅੱਛਾ ਇੱਕ ਸਲਾਹ ਦਿੱਤੀ ਹੈ ਉਹ ਕਹਿੰਦੀ ਹੈ ਕਿ ਕੋਈ ਮੀਡੀਏਟਰ ਪਾਲੋ ਹਨਾ ਜਿਹੜਾ ਤੁਹਾਨੂੰ ਸਾਂਝੀ ਸਲਾਹ ਦੇ ਸਕੇ ਘਰ ਦਾ ਕੋਈ ਸਿਆਣਾ ਆਲੇ ਦੁਆਲੇ ਦਾ ਕੋਈ ਸਿਆਣਾ ਜਾਂ ਫਿਰ ਅੱਜ ਕੱਲ੍ਹ ਜਿਵੇਂ ਰਿਵਾਜ ਹੈ ਕਾਉਂਸਲਰ ਵੀ ਕਿਉਂ ਨੀ ਮੇਰਾ ਜੀ ਕਰਦਾ ਮੇਰੀ ਸਾਸੇ ਨੂੰ ਹੱਥ ਲਾਵੇ ਕਿਉਂ ਮੇਰੇ ਰਿਲੇਸ਼ਨ ਮੇਰੀ ਮਦਰ ਇਨ ਲਾਅ ਨਾਲ ਜਾਂ ਮੇਰੇ ਸਨ ਇਨ ਲਾਅ ਨਾਲ ਜਾਂ ਮੇਰੇ ਕਿਸੇ ਦੇ ਨਾਲ ਕਿਉਂ ਜਿਹੜੇ ਨੇ ਉਹ ਸਹੀ ਨਹੀਂ ਬਣ ਰਹੇ ਸੋ ਉਹਦੇ ਲਈ ਆਪਾਂ ਨੂੰ ਕਿਸੇ ਨਾ ਕਿਸੇ ਸਿਆਣੇ ਦੇ ਕੋਲ ਬੈਠ ਕੇ ਤੇ ਉਹਦੇ ਕੋਲੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਆਪਣੇ ਡਰ ਖਾਤਰ ਆਪਣੇ ਅੰਦਰਲੇ ਖੌਫ ਖਾਤਰ ਅਸੀਂ ਆਪਣੀ ਅਗਲੀ ਪੀੜ੍ਹੀ ਦੀ ਮਾਨਸਿਕਤਾ ਨੂੰ ਢਾਹ ਨਹੀਂ ਲਾ ਸਕਦੇ ਤੇ ਨਾ ਸਾਨੂੰ ਲਾਉਣੀ ਚਾਹੀਦੀ ਹੈ ਕਿਉਂਕਿ ਸਾਡਾ ਕੀਤਾ ਜਿਹੜਾ ਹੈ ਉਹ ਸਾਡੇ ਬੱਚਿਆਂ ਨੂੰ ਵੱਢਣਾ ਨਾ ਪਵੇ ਇਹ ਅਸੀਂ ਵੇਖਣਾ ਤਾਂ ਜੋ ਅਸੀਂ ਚੰਗਾ ਹੀ ਬੀਜੀਏ ਤੇ ਚੰਗਾ ਹੀ ਬੱਚੇ ਜਿਹੜੇ ਨੇ ਸਾਡੇ ਲੈਣ ਕਹਿੰਦੇ ਨੇ ਕਿ ਇੱਥੇ ਇੱਕ ਗਾਣੇ ਦੇ ਬੋਲ ਮੈਨੂੰ ਯਾਦ ਦੇ ਆਉਂਦੇ ਕਹਿੰਦੇ ਨਾਨੇ ਬਿਨਾਂ ਹਾਲ ਕੋਈ ਨਹੀਂ ਪੁੱਛਦੇ ਤੇ ਨਾਨੇ ਨਾਲ ਹੀ ਮੁੱਕ ਗਏ ਨੇ ਨਾਨਕੇ ਬੱਚਿਆਂ ਨੂੰ ਨਾਨਕੇ ਦਾਦਕੇ ਬੜੇ ਪਿਆਰੇ ਹੁੰਦੇ ਨੇ ਤੇ ਉਹਨਾਂ ਨੇ ਉਹਨਾਂ ਦੇ ਗਲ ਲੱਗਣਾ ਹੀ ਲੱਗਣਾ ਜੀ ਤੁਸੀਂ ਆਪਣੇ ਮਨ ਨੂੰ ਸਾਫ਼ ਕਰੋ ਬੱਚਿਆਂ ਨੂੰ ਝਿੜਕੋ ਨਾ ਨਵੇਂ ਨਵੇਂ ਤਰੀਕੇ ਲੱਭੋ ਕਿ ਅਸੀਂ ਕਿਵੇਂ ਇਹਨਾਂ ਦੇ ਨਾਲ ਚਲੋ ਸਾਰਾ ਹਫ਼ਤਾ ਨਹੀਂ ਅਸੀਂ ਕਰ ਸਕਦੇ ਅਤੇ ਆਓ ਕੁਛ ਦਿਨ ਆਪਾਂ ਆਪਣੇ ਦਾਦੇ ਦਾਦੀ ਕੋਲ ਛੁੱਟੀਆਂ ਮਨਾਉਣ ਜਾਂਦੇ ਹਾਂ ਜਾਂ ਛੁੱਟੀਆਂ ਹੋਈਆਂ ਨੇ ਅਸੀਂ ਬੱਚਿਆਂ ਨੂੰ ਇਹਨਾਂ ਦੇ ਕੋਲ ਭੇਜ ਦਿੰਦੇ ਹਾਂ ਕੁਛ ਦਿਨਾਂ ਵਾਸਤੇ ਅਤੇ ਦਾਦੇ ਦਾਦੀ ਦੀ ਵੀ ਬੜੀ ਵੱਡੀ ਡਿਊਟੀ ਹੈ ਸਵੀਰ ਉਹ ਬੱਚਿਆਂ ਲਈ ਛੋਟੇ ਛੋਟੇ ਗਿਫਟ ਖਰੀਦਣ ਛੋਟੀਆਂ ਛੋਟੀਆਂ ਯਾਦਾਂ ਉਹਨਾਂ ਲਈ ਕ੍ਰੀਏਟ ਕਰਨ ਰਾਈਟ ਉਹ ਯਾਦਾਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਬਹੁਤ ਅੱਛੀਆਂ ਲੱਗਦੀਆਂ ਮੈਂ ਹੁਣ ਟਿੱਕੀ ਜਿਹੀ ਇਗਜ਼ਾਮਪਲ ਦੇਣ ਲੱਗੀ ਹਾਂ ਸਾਡੇ ਇੱਥੇ ਬੜੀ ਅੱਛੀ ਨਾ ਲੜਕੀ ਹੈ ਬਹੁਤ ਹੀ ਅੱਛੀਆਂ ਬਣਾਉਂਦੀ ਹੈ ਕਲੈ

0: ਫਿਕਰ ਦੀ ਹੈ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਨਾ ਮੇਰੇ ਪੋਤਰੇ ਦਾ ਜਨਮ ਦਿਨ ਹੈ ਤੇ ਮੈਨੂੰ ਨਾ ਇੱਕ ਸੋਹਣੀ ਜੀ ਬਣਾ ਦੇ ਪੇਂਟਿੰਗ ਬਣਾ ਦੇ ਤੇ ਉਹਨੇ ਉਹਦੇ ਉੱਪਰ ਉਹਦੀ ਫੋਟੋ ਲਗਾ ਕੇ ਨਾਲ ਬੜੀ ਅੱਛੀ ਵਰਡਿੰਗ ਸੀ ਕਿ ਚਾਹੇ ਅਸੀਂ ਤੈਨੂੰ ਰੋਜ਼ ਨਹੀਂ ਦੇਖਦੇ ਪਰ ਤੂੰ ਹਮੇਸ਼ਾ ਸਾਡੇ ਨਾਲ ਹੋਣਾ ਇਸ ਤਰ੍ਹਾਂ ਕਰਕੇ ਚੁਣ ਲਈ ਐਂਡ ਅਸੀਂ ਬੱਚੇ ਦੇ ਕੋਲ ਗਏ ਜੂਨ ਦੇ ਮਹੀਨੇ ਪਿਛਲੇ ਮਹੀਨੇ ਵਿੱਚ ਤੇ ਅਸੀਂ ਕਿਹਾ ਬੇਟੇ ਤੇਰਾ ਬਰਥਡੇ ਗਿਫਟ ਹੈ ਤੁਸੀਂ ਹੈਰਾਨ ਹੋਵੋਗੇ ਕਿ ਉਹ ਉਸ ਗਿਫਟ ਨੂੰ ਵੇਖ ਕੇ ਇੰਨਾ ਖੁਸ਼ ਹੋਇਆ ਇੰਨਾ ਖੁਸ਼ ਹੈ ਉਹਨੇ ਉਸੇ ਵੇਲੇ ਪੁਰਾਣੀ ਇੱਕ ਲੱਗੀ ਹੋਈ ਸੀ ਦੀਵਾਰ ਤੇ ਪੇਂਟਿੰਗ ਉਹ ਉਤਾਰੀ ਤੇ ਉਹ ਪੇਂਟਿੰਗ ਲਾ ਦਿੱਤੀ ਜਿਹੜਾ ਵੀ ਕੋਈ ਘਰ ਗੈਸਟ ਆਵੇ ਨਾ ਉਹਨੂੰ ਚੁੱਕ ਕੇ ਲਿਆਵੇ ਤੇ ਆਪਣਾ ਗਿਫਟ ਵਿਖਾਵੇ
1: ਉਹਨੂੰ ਪੰਜਾਬੀ ਆਉਂਦੀ ਹੈ ਉਹ ਪੜ੍ਹ ਕੇ ਸੁਣਾਉਂਦਾ ਸੀ ਉਹ ਗੱਲਾਂ
0: ਨਹੀਂ ਇੰਗਲਿਸ਼ 'ਚ ਲਿਖਿਆ ਸੀ ਇੰਗਲਿਸ਼ 'ਚ ਲਿਖਿਆ ਸੀਗਾ ਫਿਰ ਉਹ ਇੰਗਲਿਸ਼ 'ਚ ਪੜ੍ਹ ਕੇ ਸੁਣਾਉਂਦਾ ਸੀਗਾ ਕਿ ਨਹੀਂ ਕਿਸੇ ਢਕਦਾ ਹੈਗਾ ਤਾਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਬੱਚੇ ਤੱਕ ਆਪਣਾ ਗਿਫਟ ਪਹੁੰਚਾ ਸਕਦੇ
1: ਹੋ
0: ਰਾਈਟ ਉਹਦੇ ਬਰਥਡੇ ਦੇ ਉੱਪਰ ਉਹਨੂੰ ਗਿਫਟ ਦੇ ਸਕਦੇ ਹੋ ਉਹਨੂੰ ਹੈਪੀ ਬਰਥਡੇ ਭੇਜ ਸਕਦੇ ਹੋ ਤੁਸੀਂ ਰਿਲੇਸ਼ਨ ਬਣਾਉਣਾ ਜੇ ਰਿਲੇਸ਼ਨ ਵਿਗੜਿਆ ਤੇ ਉਹਨੂੰ ਹੋਰ ਨਹੀਂ ਵਿਗਾੜਨਾ ਰਾਈਟ ਅਸੀਂ ਆਪ ਆਪਣੇ ਬੱਚਿਆਂ ਦੇ ਨਾਲ ਅਗਲੀ ਜਨਰੇਸ਼ਨ ਦੇ ਨਾਲ ਬਣਾਉਣਾ ਹੈ ਸਮੇਂ ਬਦਲ ਰਹੇ ਨੇ ਤਲਖੀਆਂ ਆ ਰਹੀਆਂ ਨੇ ਬੱਚੇ ਸਾਡੇ ਕਈ ਵਾਰ ਬੜੇ ਪਰੇਸ਼ਾਨ ਹੁੰਦੇ ਨੇ ਉਹਨਾਂ ਦੀਆਂ ਆਪਣੀਆਂ ਕੁਝ ਇੱਕ ਉਲਝਣਾਂ ਹੁੰਦੀਆਂ ਨੇ ਉਹਨਾਂ ਉਲਝਣਾਂ ਦੇ ਵਿੱਚ ਅਸੀਂ ਕਈ ਵਾਰੀ ਫਜ਼ੂਲ ਵਾਧਾ ਕਰ ਦਿੰਦੇ ਹਾਂ ਹੈ ਨਾ ਉਹਨਾਂ ਨੂੰ ਵਾਧਾ ਨਾ ਕਰੀਏ ਰਾਈਟ ਉਹਦੇ ਤੋਂ ਜਿੰਨਾ ਅਸੀਂ ਜੇ ਸਾਨੂੰ ਲੱਗਦਾ ਹੈ ਕਿ ਸਾਡੇ ਬੱਚੇ ਨਹੀਂ ਚਾਹੁੰਦੇ ਕਿ ਅਸੀਂ ਆਪਣਾ ਇਹ ਚੀਜ਼ ਕਰੀਏ ਤਾਂ ਉਹਨੂੰ ਛੱਡ ਦਿਓ ਜੇ ਉਹ ਚਾਹੁੰਦੇ ਨੇ ਕਿ ਤੁਸੀਂ ਸਾਡੇ ਪੇਰੈਂਟਿੰਗ ਦੇ ਵਿੱਚ ਦਖਲ ਨਾ ਦਿਓ ਤਾਂ ਕੋਈ ਗੱਲ ਨਹੀਂ ਨਾ ਦਿਓ ਹਊ ਪਰੇ ਪਰ ਨਾ ਕਰੋ ਛੱਡੋ ਨਾ ਰਿਲੇਸ਼ਨ ਜਿਹੜਾ ਹੈ ਉਹਨੂੰ ਬਣਾਉਣ ਦਾ ਯਤਨ ਕਰੋ ਕਿਉਂਕਿ ਤੁਸੀਂ ਜ਼ਿੰਦਗੀ ਨੂੰ ਜ਼ਿਆਦਾ ਨੇੜਿਓਂ ਹੋ ਕੇ ਵੇਖਿਆ ਤੁਸੀਂ ਜ਼ਿਆਦਾ ਸਿਆਣੇ ਹੋ ਤੁਸੀਂ ਜ਼ਿਆਦਾ ਚੰਗੇ ਹੋ ਤੇ ਤੁਸੀਂ ਆਪਣੀ ਉਸ ਨਵੀਂ ਪੀੜ੍ਹੀ ਲਈ ਕੁਝ ਨਵੀਆਂ ਪੈੜਾਂ ਪਾ ਸਕਦੇ ਹੋ ਕਹਿੰਦੇ ਨੇ ਕਿ ਗ੍ਰੈਂਡ ਪੇਰੈਂਟਸ ਆਰ ਦਾ ਫੁੱਟ ਸਟੈਪਸ ਟੂ ਦਾ ਫਿਊਚਰ ਜਨਰੇਸ਼ਨ ਉਹ ਪਦ ਚਿੰਨ ਹੁੰਦੇ ਨੇ ਬੱਚੇ ਨੇ ਉਹਨਾਂ ਪਦ ਚਿੰਨਾਂ ਤੇ ਚੱਲਣਾ ਹੁੰਦਾ ਹੈ ਤਾਂ ਹੀ ਉਹ ਜ਼ਿੰਦਗੀ ਦੀ ਪੌੜੀ ਦੇ ਡੰਡੇ ਜਿਹੜੇ ਉਹ ਸਰ ਕਰਦਾ
1: ਜੀ ਤੁਸੀਂ ਨਾ ਥੋੜੀ ਦੇਰ ਪਹਿਲਾਂ ਇੰਟਰਵਿਊ ਚ ਗੱਲ ਕੀਤੀ ਕਿ ਰਿਲੇਸ਼ਨਸ ਬਦਲ ਗਏ ਨੇ ਕੁਝ ਸਮਾਂ ਪਹਿਲਾਂ ਇਦਾਂ ਸੀ ਤੇ ਕੁਝ ਸਮਾਂ ਬਾਅਦ ਇਦਾਂ ਹੋ ਗਏ ਮੈਂ ਗੱਲ ਕਰੂੰਗੀ ਉੱਥੋਂ ਦੀ ਜਿੱਥੇ ਸਾਡੀ ਰੂਹ ਭੱਜ ਭੱਜ ਕੇ ਜਾਂਦੀ ਹੈ ਪੰਜਾਬ ਦੀ ਇੱਥੇ ਦੀ ਵੀ ਗੱਲ ਕਰੂੰਗੀ ਜਿੱਥੇ ਸਾਡਾ ਬੁੱਤ ਤੁਰਿਆ ਫਿਰਦਾ ਜੇ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੀਏ ਦੋਨਾਂ ਪਲੇਸਿਸ ਦੀ ਗੱਲ ਕਰੀਏ ਦਾਦਾ ਦਾਦੀ ਦੇ ਰੋਲ ਦੀ ਗੱਲ ਕਰੀਏ ਤੇ ਤੁਹਾਨੂੰ ਡਿਫਰੈਂਸ ਕੀ ਮਹਿਸੂਸ ਹੁੰਦਾ ਉੱਥੇ ਦੇ ਦਾਦਾ ਦਾਦੀ ਆਪਣੇ ਬੱਚਿਆਂ ਨਾਲ ਕਿਸ ਤਰੀਕੇ ਨਾਲ ਅਟੈਚਡ ਨੇ ਤੇ ਇੱਥੇ ਕਿਵੇਂ ਆ ਕਿਉਂਕਿ ਮੈਂ ਪਰਸਨਲੀ ਮਹਿਸੂਸ ਕਰਦੀ ਹਾਂ ਵੀ ਇੱਥੇ ਦਾਦੇ ਦਾਦੀਆਂ ਨੂੰ ਪੋਤਰੇ ਪੋਤਰੀਆਂ ਦੀ ਵੱਧ ਲੋੜ ਹੈ
0: ਇੱਥੇ ਦਾਦੇ ਦਾਦੀਆਂ ਨੂੰ ਵੀ ਪੋਤਰੇ ਪੋਤਰਿਆਂ ਦੀ ਲੋੜ ਹੈ ਤੇ ਪੋਤਰੇ ਪੋਤਰੀਆਂ ਨੂੰ ਵੀ ਦਾਦੇ ਦਾਦੀਆਂ ਦੀ ਲੋੜ ਹੈ ਇੱਥੇ ਰਿਲੇਸ਼ਨ ਕਿਉਂ ਵਿਗੜਦੇ ਨੇ ਮੈਂ ਮੇਰੀ ਜਿਹੜੇ ਪਰਸਨਲ ਅਨੁਭਵ ਹੈ ਕਿ ਇੱਥੇ ਜਦੋਂ ਗ੍ਰੈਂਡ ਪੇਰੈਂਟਸ ਆਉਂਦੇ ਨੇ ਉਹ ਫਸਟ ਇਮੀਗ੍ਰੈਂਟ ਹੁੰਦੇ ਨੇ ਜਾਣੀ ਪਹਿਲੇ ਇੱਥੇ ਪਹੁੰਚਣ ਵਾਲੇ ਇਮੀਗ੍ਰੈਂਟ ਨੇ ਤੇ ਉਹਨਾਂ ਕਾਫੀ ਸਾਰੀ ਵੱਡੀ ਉਮਰ ਜਿਹੜੀ ਹੈ ਉੱਥੇ ਪੰਜਾਬ ਦੇ ਵਿੱਚ ਲੰਘਾਈ ਹੈ ਉਹ ਉੱਥੋਂ ਦੀ ਜੀਵਨ ਜਾਂਚ ਦੇ ਨਾਲ ਜੁੜੇ ਹੁੰਦੇ ਨੇ ਉੱਥੋਂ ਟੁੱਟ ਕੇ ਜਦੋਂ ਮਾਪਿਆਂ ਨੂੰ ਲੈ ਕੇ ਆਉਂਦੇ ਨੇ ਕਿ ਬਈ ਸਾਡਾ ਬੱਚਾ ਹੋਣਾ ਹੈ ਤੁਸੀਂ ਇਹਨੂੰ ਲੁੱਕ ਆਫਟਰ ਕਰਨਾ ਹੈ ਠੀਕ ਹੈ ਨਾ ਤਾਂ ਉਹ ਸਿਰਫ ਉਹਨਾਂ ਦਾ ਮਕਸਦ ਕੀ ਹੁੰਦਾ ਕਿ ਸਾਡੇ ਬੱਚਿਆਂ ਦੀ ਦੇਖਭਾਲ ਕਰੋ ਤੇ ਰੋਟੀ ਪਾਣੀ ਬਣਾਓ ਅਸੀਂ ਜੋਬਸ ਤੇ ਜਾਈਏ ਇਹ ਉਹਨਾਂ ਦੀ ਮਜਬੂਰੀ ਵੀ ਹੈ ਤੇ ਲੋੜ ਵੀ ਹੈ ਇਹਦੇ ਚ ਹਰਜ਼ ਵੀ ਕੋਈ ਨਹੀਂ ਹੈ ਤਾਂ ਉਹਦੇ ਵਿੱਚ ਕਈ ਜਿਹੜੇ ਪੇਰੈਂਟਸ ਨੇ ਉਹ ਆ ਕੇ ਫਿਰ ਇਹ ਮਹਿਸੂਸ ਕਰਦੇ ਨੇ ਖਾਸ ਤੌਰ ਤੇ ਮੈਂ ਔਰਤਾਂ ਦੀ ਗੱਲ ਕਰੂੰਗੀ ਜਿਹਨਾਂ ਨੂੰ ਚੌਂਕੇ ਚੁੱਲ੍ਹੇ 'ਚ ਜਾਣਾ ਪੈਂਦਾ ਕਿ ਮੈਂ ਇੱਥੇ ਨਿਆਣੇ ਸੰਭਾਲਣੇ ਆਈ ਹਾਂ ਮੈਂ ਇਹਨਾਂ ਦੀ ਰੋਟੀਆਂ ਪਕਾਉਣੀ ਆਈ ਹਾਂ ਅਸੀਂ ਤਾਂ ਨਿਆਣੇ ਹੀ ਸੰਭਾਲਦੇ ਰਹਿੰਦੇ ਹਾਂ ਦੂਜੇ ਪਾਸੇ ਜਿਹੜੇ ਮਾਂ ਬਾਪ ਨੇ ਉਹ ਕੰਮਾਂ ਕਾਰਾਂ ਵਿੱਚ ਇੰਨੇ ਰੁੱਝ ਜਾਂਦੇ ਨੇ ਕਿ ਉਹਨਾਂ ਨੂੰ ਲੱਗਦਾ ਵੀ ਕਦੀ ਮਹਿਸੂਸ ਹੀ ਨਹੀਂ ਹੁੰਦਾ ਕਿ ਮਾਂ ਬਾਪ ਨੂੰ ਵੀ ਕਦੀ ਬਾਹਰ ਲੈ ਕੇ ਜਾਣਾ ਚਾਹੀਦਾ ਇਹਨਾਂ ਨੂੰ ਵੀ ਸਾਨੂੰ ਕਨੇਡਾ ਵਿਖਾਉਣਾ ਚਾਹੀਦਾ ਕਨੇਡਾ ਘਰ ਦੇ ਅੰਦਰ ਦੀਆਂ ਚੀਜ਼ਾਂ ਹੀ ਨਹੀਂ ਹੈ ਕਨੇਡਾ ਕੈਨੇਡਾ ਬਾਹਰ ਹਰ ਇੱਕ ਦਾ ਬਾਹਰ ਜਾਣ ਨੂੰ ਵੀ ਜੀ ਕਰਦਾ ਸੋ ਇਹ ਕੁਛ ਚੀਜ਼ਾਂ ਹੋ ਜਾਂਦੀਆਂ ਉਹਦੇ ਵਿੱਚ ਫਿਰ ਸਭ ਤੋਂ ਪਹਿਲਾਂ ਜਿਹੜਾ ਮੁੰਡਾ ਹੈ ਉਹਦੇ ਤਾਂ ਸੰਬੰਧ ਨਹੀਂ ਵਿਗੜਦੇ ਮਾਂ ਬਾਪ ਨਾਲ ਜੇ ਦਾਦੀ ਦਾਦੇ ਦੀ ਗੱਲ ਕਰੀਏ ਬਟ ਜਿਹੜੀ ਨੂੰਹ ਰਾਣੀ ਹੈ ਉਹ ਕਿਉਂਕਿ ਪਰਿਵਾਰ ਦੇ ਵਿੱਚੋਂ ਦੂਜਾ ਜੀ ਹੈ ਉਹ ਫਿਰ ਉਹਨੂੰ ਹੌਲੀ ਹੌਲੀ ਲੱਗਣ ਲੱਗ ਜਾਂਦਾ ਕਿ ਸਾਡੇ ਜੇ ਮਾੜੀ ਜਿਹੀ ਗੱਲ ਸੱਸ ਨੇ ਕਹਿਤੀ ਨਾ ਬਈ ਅਸੀਂ ਇੱਥੇ ਨਿਆਣਾ ਸੰਭਾਲਣੇ ਆਇਆ ਤੇ ਉਹ ਕਹੂਗੀ ਲੈ ਹੋਰ ਇਹਨਾਂ ਕੀ ਕਰਨਾ ਹੈ ਸਾਰਾ ਕੁਝ ਅਸੀਂ ਕਰਦੇ ਹਾਂ ਆਉਣ ਦੇ ਨਾਲ ਖਰਚਾ ਵੀ ਵੱਧ ਗਿਆ ਅਸੀਂ ਸਾਰਾ ਕੁਝ ਕਰਦੇ ਹਾਂ ਤੇ ਫਿਰ ਕੀ ਹੋਇਆ ਕਰ ਦਿੱਤਾ ਸੋ ਇਹ ਟੈਨਸ਼ਨਸ ਆ ਜਾਂਦੀਆਂ ਨੇ ਮੈਂ ਵੇਖਿਆ ਸਵਲੀਨ ਇੱਥੇ ਆ ਕੇ ਰਿਲੇਸ਼ਨਸ ਦੇ ਵਿੱਚ ਕੜਵਾਹਟ ਛੇਤੀ ਆਉਣ ਲੱਗ ਗਈ ਹੈ ਕਿਉਂਕਿ ਹਰ ਇੱਕ ਨੂੰ ਲੱਗਦਾ ਹੈ ਕਿ ਮੇਰੀ ਜ਼ਿੰਮੇਵਾਰੀ ਵੱਧ ਗਈ ਉਹ ਜ਼ਿੰਮੇਵਾਰੀ ਜਿਹੜੀ ਪੰਜਾਬ ਦੇ ਵਿੱਚ ਸੀ ਉੱਥੇ ਰਹਿੰਦੇ ਆ ਉਹ ਜ਼ਿੰਮੇਵਾਰੀਆਂ ਹੋਰ ਢੰਗ ਨਾਲ ਵੱਧਦੀਆਂ ਸੀਗੀਆਂ।

0: ਇੱਥੇ ਆ ਕੇ ਉਹ ਆਰਥਿਕ ਜ਼ਿਆਦਾ ਹੋ ਜਾਂਦੀਆਂ ਨੇ। ਆਰਥਿਕ ਬੋਝ ਜਿਹੜਾ ਵਾ ਉਹ ਇੱਕ ਦੂਜੇ ਨੂੰ ਨੇੜੇ, ਕਈ ਵਾਰੀ ਮੈਂ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਵੀ ਵੇਖਿਆ, ਇਹ ਤਾਂ ਹਰ ਖਾਂਦੇ ਹੀ ਜ਼ਿਆਦਾ ਨੇ, ਤਿੰਨ ਤਿੰਨ ਰੋਟੀਆਂ ਖਾਂਦੇ ਨੇ, ਹਨਾ, ਇਹ ਤਾਂ ਫਰੂਟ ਬੜਾ ਖਾਂਦੇ ਨੇ,
1: ਸੱਸ ਸਹੁਰੇ ਨੂੰ ਆਉਂਦੇ,
0: ਹਾਂ ਚੀਜ਼ ਮਗਰੋਂ ਆਉਂਦੀ ਹੈ, ਖਤਮ ਪਹਿਲੋਂ ਕਰ ਦਿੰਦੇ ਨੇ। ਹੁਣ ਆਪਣੇ ਪਿੰਡਾਂ ਦੇ ਵਿੱਚੋਂ ਆਏ ਆ, ਪਿੰਡਾਂ ਦੇ ਵਿੱਚ ਖੁੱਲ੍ਹਾ ਖਾਣ ਪੀਣ ਹੁੰਦਾ, ਕੋਈ ਕਿਸੇ ਨੂੰ ਵਹਿੰਦਾ ਨਹੀਂ ਹੈ ਕਿੰਨਾ ਖਾ ਗਿਆ ਕਿੰਨਾ ਨਹੀਂ ਖਾ ਗਿਆ, ਇੱਥੇ ਗਰੋਸਰੀ ਆਉਣੀ ਹੈ ਲੋੜ ਅਨੁਸਾਰ ਆਉਣੀ ਹੈ, ਕਿੰਨੇ ਅੰਡੇ ਆਉਂਦੇ ਆ, ਕਿੰਨੀਆਂ ਬਰੈਡਾਂ ਆਉਂਦੀਆਂ, ਕਿੰਨਾ ਸਾਰਾ ਕੁਛ ਆਉਂਦਾ। ਮੇਰਾ ਮਤਲਬ ਮੈਂ ਨਹੀਂ ਕਹਿੰਦੀ 100% ਘਰਾਂ 'ਚ, ਬਟ ਜਿੱਥੇ ਰਿਫਟ ਹੁੰਦੀ ਹੈ ਸਮਟਾਈਮਸ ਖਾਣ ਪੀਣ ਤੋਂ ਹੋ ਜਾਂਦੀ ਹੈ, ਸਮਟਾਈਮਸ ਮੂੰਹੋਂ ਗੱਲਾਂ ਕੱਢਣ ਤੋਂ ਹੋ ਜਾਂਦੀ ਹੈ, ਅਤੇ ਸਮਟਾਈਮਸ ਉਹਨਾਂ ਦੀ ਪ੍ਰੈਜੈਂਸ ਹੀ ਇੱਕ ਦੂਜੇ ਨੂੰ ਨਫ਼ਰਤ ਵਾਲੀ ਬਣ ਜਾਂਦੀ ਹੈ। ਸੋ ਇਹ ਸਾਰਾ ਕੁਛ ਇੱਕ ਜਗ੍ਹਾ ਤੋਂ ਚੰਗਾ ਤਗੜਾ ਬੂਟਾ ਪੁੱਟ ਕੇ ਦੂਜੀ ਜਗ੍ਹਾ ਤੇ ਲਿਆ ਕੇ ਕਲਮਾਂ ਲਾਉਣ ਵਾਂਗੂ ਹੈਗਾ, ਉਹ ਕਲਮਾਂ ਕਈ ਤੇ ਫੁੱਟ ਪੈਂਦੀਆਂ ਨੇ ਤੇ ਕਈ ਕਲਮਾਂ ਜਿਹੜੀਆਂ ਨੇ ਉਹ ਸੁੱਕ ਵੀ ਜਾਂਦੀਆਂ ਨੇ ਤੇ ਕਈ ਕਲਮਾਂ ਜਿਹੜੀਆਂ ਨੇ ਉਹਨਾਂ ਨੂੰ ਘੁਣ ਵੀ ਲੱਗ ਜਾਂਦਾ। ਇਹ ਸਾਡੇ ਰਿਸ਼ਤਿਆਂ ਦਾ ਹਾਲ ਹੈ।
1: ਐਸ ਅ ਗ੍ਰੈਂਡ ਪੇਰੈਂਟਸ ਲਾਈਫ ਇੱਥੇ ਦੀ ਜ਼ਿਆਦਾ ਵਧੀਆ ਹੈ ਕਿ ਪਿੱਛੇ ਦੀ?
0: ਬਿਲਕੁਲ ਗੁੱਡ ਕੁਐਸਚਨ ਹੈ। ਮੈਨੂੰ ਲੱਗਦਾ ਕਿ ਉੱਥੇ ਵੀ ਦਾਦੀਆਂ ਪੋਤਰੇ ਸੰਭਾਲਦੀਆਂ ਸੀ, ਕਿਉਂਕਿ ਮੈਂ ਤਾਂ ਆਪਣੀ ਪੀੜ੍ਹੀ ਦਾ ਵੇਖਿਆ ਕਿ ਸਾਡੇ ਕੋਲ ਤਾਂ ਕੋਈ ਅਲਟਰਨੇਟਿਵ ਨਹੀਂ ਸੀ ਹੈਗਾ ਕਿ ਅਸੀਂ ਜੇ ਜੋਬ ਮੈਂ ਕਰਦੀ ਹਾਂ ਤਾਂ ਮੇਰੇ ਬੱਚੇ ਨੂੰ ਤਾਂ ਮੇਰੀ ਮਦਰ ਇਨ ਲਾ ਨੇ
1: ਸੰਭਾਲਣਾ।
0: ਇੱਥੇ ਕਿਉਂਕਿ ਅਲਟਰਨੇਟਿਵ ਹੈਗੇ ਨੇ ਇਸ ਵੇਲੇ। ਅਗਲਾ ਕਹਿੰਦਾ ਕਿ ਮੈਂ ਜੋ ਇਹਨਾਂ ਦੇ ਥੱਲੇ ਲੱਗਣਾ ਹੈ ਕਿ ਉਹਨਾਂ ਮੈਂ
1: $300 ਦਊਂਗੀ
0: ਤੇ ਮੈਂ ਡੇ ਕੇਅਰ ਚ ਪਾ ਦੇਣੀ ਹੈ, ਠੀਕ ਹੈ ਨਾ। ਉਹ ਡੇ ਕੇਅਰ ਦੀ ਸੁਵਿਧਾ ਜਿਹੜੀ ਹੈ ਨਾ, ਉਹ ਸੁਵਿਧਾ ਤੁਹਾਨੂੰ ਤੇ ਦੂਜਾ ਪੈਸੇ ਦਾ ਹੋਣਾ, ਦੋ ਚੀਜ਼ਾਂ, ਇਹ ਚੀਜ਼ਾਂ ਜਿਹੜੀਆਂ ਨੇ ਉਹ ਨਵੇਂ ਰਿਲੇਸ਼ਨਸ ਬਣਾਉਣ ਤੇ ਥੋੜ੍ਹੀ ਜਿਹੀ ਝਿਜਕ ਕਰ ਲੈਂਦੀਆਂ ਨੇ, ਕਿਉਂਕਿ ਰਿਲੇਸ਼ਨ ਬਣਾਉਣ ਲਈ ਥੋੜ੍ਹਾ ਜਿਹਾ ਗਿਵ ਐਂਡ ਟੇਕ ਹੁੰਦਾ ਹੈ। ਜਦੋਂ ਤੁਹਾਨੂੰ ਲੱਗਦਾ ਕਿ ਮੈਂ ਕੀ ਲੈਣਾ ਇਹਨਾਂ ਦੇ ਕੋਲੋਂ, ਹੁਣ ਮੁੰਡੇ ਨੇ ਸੱਦ ਲਿਆ ਆਪਣੇ ਮਾਂ ਪਿਓ ਤੇ ਮੈਂ ਕੀ ਲੈਣਾ ਇਹਨਾਂ ਤੋਂ, ਜਾਂ ਜੇ ਕੁੜੀ ਨੇ ਆਪਣੇ ਮਾਂ ਪਿਓ ਸੱਦ ਲਏ ਵਾਈਸ ਵਰਸਾ ਕਿ ਮੇਰੀ ਮੰਮੀ ਆ ਜਾਵੇ ਤੇ ਮੁੰਡੇ ਨੂੰ ਲੱਗਦਾ ਕਿ ਮੈਂ ਐਵੇਂ ਆਪਣੇ ਆਪ ਤੇ ਬੋਝ ਚੱਕੀ ਫਿਰਦਾ ਹੈ। ਮੈਂ ਮਤਲਬ ਕਿ ਖਾਸ ਤੌਰ ਤੇ ਰਿਲੇਸ਼ਨ ਜਿਹੜੇ ਨੇ ਨਾ ਜਵਾਈ ਦੇ ਤੇ ਉਹਦੇ ਘੱਟ ਵਿਗੜਦੇ ਨੇ, ਨੂੰਹ ਤੇ ਸੱਸ ਦੇ ਜ਼ਿਆਦਾ ਵਿਗੜਦੇ ਨੇ ਇਹ ਸਾਡੇ ਸਮਾਜ ਦੇ ਵਿੱਚ। ਇਹ ਇੱਥੇ ਵੀ ਇਹੋ ਜਿਵੇਂ ਮੈਂ ਹੁਣ ਵੇਖਿਆ ਰਬੈਕਾ ਦੇ ਵਿੱਚ ਵੀ ਇਹੋ ਸੀਗਾ, ਉਹਦੇ ਕੁਐਸਚਨ ਦੇ ਵਿੱਚ ਵੀ, ਕਿ ਉਹ ਕਹਿੰਦਾ ਮੇਰਾ ਤੇ ਠੀਕ ਹੈ, ਮੇਰੀ ਜਿਹੜੀ ਵਾਈਫ ਉਹਦੇ ਨੀ ਡਾਕਟਰੇ ਲਾਣਾ ਬਣਦੇ। ਸੋ ਇਹ ਮੈਨੂੰ ਲੱਗਦਾ ਕਿ ਇੱਕ ਚੌਂਕੇ ਨੂੰ ਵੰਡਣਾ ਹੁੰਦਾ ਆ, ਤੇ ਨਾ ਜਾਂ ਇੰਝ ਵੀ ਲੱਗਦਾ ਹੁੰਦਾ ਕਿ ਮੇਰਾ ਪੋਤੇ ਦੇ ਜੋਗਾ ਹੀ ਹੋ ਗਿਆ ਮੈਂ ਹੁਣ। ਪਰ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹਦੀ ਫੈਮਿਲੀ ਹੈ, ਉਹਦੀ ਫੈਮਿਲੀ ਉਹਦੀ ਪ੍ਰਾਇਰਿਟੀ ਹੈ, ਉਹਦੀ ਵਾਈਫ ਉਹਦਾ ਬੱਚਾ ਉਹਦੇ ਇੱਕ ਨੰਬਰ ਇੱਕ ਪ੍ਰਾਇਰਿਟੀ ਹੈ। ਇੱਥੇ ਆਪਾਂ ਨੂੰ ਇਹ ਗੱਲ ਸਵੀਨ ਜ਼ਰੂਰ ਮਹਿਸੂਸ ਕਰਨੀ ਚਾਹੀਦੀ ਹੈ ਕਿ ਕੈਨੇਡਾ ਦੇ ਵਿੱਚ ਫੈਮਿਲੀ ਦੀ ਡੈਫੀਨੇਸ਼ਨ ਜਿਹੜੀ ਹੈ ਮਾਂ ਪਿਓ ਤੇ ਬੱਚੇ, ਬਾਕੀ ਜਿਹੜੇ ਹੈਗੇ ਨੇ ਦਾਦਾ ਦਾਦੀ ਨਾਨਾ ਨਾਨੀ ਉਹਨੂੰ ਐਕਸਟੈਂਡਡ ਫੈਮਿਲੀ ਕਹਿੰਦੇ ਆ, ਐਕਸਟੈਂਡਡ ਹੈ ਉਹ। ਐਕਸਟੈਂਡਡ ਫੈਮਿਲੀ ਜਿਹੜੀ ਹੈ ਉਹਦੇ ਲਈ ਉਹ ਜਿਹੜਾ ਮਾਂ ਪਿਓ ਵਾ ਉਹ ਉਨੇ ਜ਼ਿਆਦਾ ਜ਼ਿੰਮੇਵਾਰ ਨਹੀਂ ਹੈ, ਸਰਕਾਰ ਨੇ ਉਹਨਾਂ ਲਈ ਕਾਫੀ ਸਾਰੀਆਂ ਸਹੂਲਤਾਂ ਜਿਹੜੀ ਉਹ ਬਣਾਈਆਂ ਹੋਈਆਂ ਨੇ। ਪਰ ਸਾਡਾ ਕਲਚਰ ਕੀ ਕਹਿੰਦਾ ਕਿ ਦਾਦਾ ਦਾਦੀ ਜਿਹੜਾ ਉਹ ਵੀ ਉਨਾ ਹੀ ਰਿਸਪੈਕਟਫੁੱਲ ਹੈ, ਉਨਾ ਹੀ ਬੱਚੇ ਨੂੰ ਸੰਭਾਲਣ ਲਈ ਜ਼ਿੰਮੇਵਾਰ ਹੈ, ਉਨਾ ਹੀ ਉਹ ਪਿਆਰ ਕਰ ਸਕਦਾ। ਸੋ ਆਪੋ ਆਪਣੇ ਕਲਚਰ ਦੀਆਂ ਕੁਛ ਚੀਜ਼ਾਂ ਨੇ, ਬਟ ਮੈਂ ਜਿਹੜਾ ਆਰਟੀਕਲ ਸੀ ਉਹਨੂੰ ਅਗਰ ਮੁੱਖ ਰੱਖ ਕੇ ਵੇਖਾਂ ਤਾਂ ਲਗਭਗ ਹਰ ਕਲਚਰ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਦਾਦਾ ਦਾਦੀ ਜਿਹੜਾ ਉਹ ਬੱਚੇ ਲਈ ਬਹੁਤ ਮੋਹ ਵੀ ਰੱਖਦਾ, ਪਿਆਰ ਰੱਖਦਾ, ਅਤੇ ਦਾਦਾ ਦਾਦੀ ਦੀ ਪ੍ਰੈਜੈਂਸ ਬੱਚੇ ਲਈ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਕਿਉਂ? ਕਿਉਂਕਿ ਉਹ ਉਹਦਾ ਕਹਿੰਦੇ ਹੁੰਦੇ ਨਾ ਫਿਊਚਰ ਹੈ ਉਹ, ਤੇ ਉਹ ਉਹਦਾ ਅਤੀਤ ਸੀਗਾ। ਸੋ ਅਤੀਤ ਤੇ ਜਿਹੜਾ ਭਵਿੱਖ ਹੈ, ਵਿਚਲਾ ਵਰਤਮਾਨ, ਉਹਨਾਂ ਨੂੰ ਅਲੱਗ ਨਹੀਂ ਕਰ ਸਕਦਾ ਤੇ ਨਾ ਕਰਨਾ ਹੀ ਚਾਹੀਦਾ।
1: ਜਿਵੇਂ ਤੁਸੀਂ ਗੱਲ ਕੀਤੀ ਹੈ ਪੈਸੇ ਦੀ ਕੀਤੀ ਹੈ, ਤੁਸੀਂ ਗੱਲ ਇੱਥੇ ਡੇ ਕੇਅਰ ਦੀ ਅਵੇਲੇਬਿਲਿਟੀ ਦੀ ਕੀਤੀ ਹੈ, ਗਰੋਸਰੀ ਦੀ ਗੱਲ ਕੀਤੀ ਹੈ, ਜਿਹੜਾ ਇੱਥੇ ਕੈਨੇਡਾ ਦੇ ਵਿੱਚ ਪੈਸਾ ਵੇਖ ਕੇ ਦਿਲ ਸੁੰਗੜ ਗਿਆ ਲੋਕਾਂ ਦਾ, ਜੇ ਉਹ ਦਿਲ ਥੋੜਾ ਜਿਹਾ ਵੱਡਾ ਕਰ ਲੈਣ ਤੇ ਇਹ ਸਾਰੇ ਮਸਲੇ ਹੱਲ ਹੁੰਦੇ ਆ?
0: ਬਿਲਕੁਲ ਹੱਲ ਹੋ ਜਾਂਦੇ ਆ, ਬਿਲਕੁਲ ਹੱਲ ਹੋ ਜਾਂਦੇ ਆ। ਕਈ ਵਾਰੀ ਤਾਂ ਮੈਂ ਵੇਖਿਆ ਕਿ ਜਦੋਂ ਬਾਪੂ ਜੀ ਬਥੇਰੇ ਕੰਮ ਕਰਦੇ ਨੇ, ਆਹ ਲੈ ਤੇ ਜਦੋਂ ਮਾਪਿਆਂ ਨੂੰ ਸੱਦ ਲੈਂਦੇ ਨੇ ਨਾ ਸਾਡੇ ਇੱਥੇ ਬੱਚੇ, ਤੇ ਉਹ ਫਿਰ ਇਹ ਵੀ ਐਕਸਪੈਕਟ ਕਰਦੇ ਆ ਕਿ ਮਾਪੇ ਜਿਹੜੇ ਉਹ ਸਾਡੇ ਨੌਕਰੀਆਂ ਵੀ ਕਰਨ, ਤੇ ਮੈਂ ਤਾਂ ਬਿਲਕੁਲ ਰੇਲਵੇ ਸਟੇਸ਼ਨ ਦੇ ਕੋਲ ਰਹਿੰਦੀ ਹਾਂ, ਤੇ ਸ਼ਾਮ ਵੇਲੇ ਮੈਂ ਵੇਖਿਆ ਕਿੰਨੇ ਬਜ਼ੁਰਗ ਡੱਬਾ ਚੁੱਕ ਕੇ ਤੁਰੇ ਜਾਂਦੇ ਹੁੰਦੇ ਨੇ ਕਲੀਨਿਕ ਦਾ ਕੰਮ ਕਰਨ ਵਾਸਤੇ। ਕੰਮ ਕਰਨ 'ਚ ਕੋਈ ਹਰਜ ਨਹੀਂ ਗਾ, ਬਟ ਜੇ ਉਹ ਕੰਮ ਕਰਦੇ ਨੇ ਤਾਂ ਉਹਨਾਂ ਦਾ ਪੈਸਿਆਂ 'ਤੇ ਵੀ ਉਨਾ ਹੀ ਹੱਕ ਹੈਗਾ, ਰਾਈਟ? ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਉਹਨਾਂ ਦੇ ਪੈਸਿਆਂ ਨੂੰ ਖਰਚ ਨਾ ਕਰੋ, ਜ਼ਰੂਰ ਕਰੋ, ਪੈਸਿਆਂ ਦੀ ਨਹੀਂ ਲੋੜ ਹੁੰਦੀ ਸਵਲੀਨ, ਰਿਸਪੈਕਟ ਦੀ ਲੋੜ ਹੁੰਦੀ ਹੈ,
1: ਬਿਲਕੁਲ
0: ਜ਼ਰੂਰਤ ਦੀ ਲੋੜ ਹੁੰਦੀ ਹੈ ਕਿ ਇਹ ਯੂ ਸ਼ੁੱਡ ਬੀ ਵਾਂਟਡ, ਯੂ ਸ਼ੁੱਡ ਬੀ ਨੀਡਡ ਇਨ ਦਾ ਫੈਮਿਲੀ, ਕਿ ਪਰਿਵਾਰ ਨੂੰ ਤੁਹਾਡੀ ਲੋੜ ਹੈ, ਪਰਿਵਾਰ ਤੁਹਾਨੂੰ ਚਾਹੁੰਦਾ ਹੈ, ਇਹ ਚੀਜ਼
1: ਜਿਹੜੀ ਉਹਨਾਂ ਨੂੰ ਇੱਕ ਵੈਲਿਊ ਮਹਿਸੂਸ ਕਰਾਉਣੀ, ਤੁਸੀਂ ਉੱਥੇ ਵੀ ਵੱਡੇ ਸੀ, ਤੁਸੀਂ ਇੱਥੇ ਵੀ ਵੱਡੇ ਹੋ।

0: ਇਹਦੇ ਉਲਟ ਇੱਕ ਗੱਲ ਹੋਰ ਵੀ ਹੈ, ਕਈ ਸਾਡੇ ਇਹੋ ਜਿਹੇ ਪੇਰੈਂਟਸ ਆ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਮੈਂ ਹੈਡ ਆਫ ਦੀ ਫੈਮਿਲੀ ਹਾਂ, ਬਟ ਅਸਲ ਦੇ ਵਿੱਚ ਸਾਨੂੰ ਇੱਥੇ ਆ ਕੇ ਵੇਖਣਾ ਪੈਣਾ ਕਿ ਇੱਥੋਂ ਦਾ ਕਲਚਰ, ਇੱਥੋਂ ਦਾ ਸਿਸਟਮ ਸਾਨੂੰ ਕੀ ਕਹਿੰਦਾ। ਇੱਥੋਂ ਦਾ ਸਿਸਟਮ ਇਹ ਕਹਿੰਦਾ ਕਿ ਹੈਡ ਆਫ ਦੀ ਫੈਮਿਲੀ ਉਹ ਹੈ ਜਿਹੜਾ ਅਰਨ ਕਰ ਰਿਹਾ, ਉਹ ਹੈ ਉਸ ਮਾਂ ਬਾਪ ਨੇ ਤੇ ਬੱਚਾ ਹੈ, ਅਸੀਂ ਜਿਹੜੇ ਐਕਸਟੈਂਡਡ ਫੈਮਿਲੀ ਹੈ, ਅਸੀਂ ਹੈਡ ਆਫ ਦੀ ਫੈਮਿਲੀ ਨਹੀਂ ਹੈ। ਜਦੋਂ ਅਸੀਂ ਉਹਦੇ ਤੇ ਦਬਕਾ ਮਾਰ ਕੇ ਹੈਡ ਆਫ ਦੀ ਫੈਮਿਲੀ ਦਾ ਦਬਕਾ ਮਾਰਦੇ ਹਾਂ ਤਾਂ ਅਸੀਂ ਉਹਨਾਂ ਦੀਆਂ ਫੀਲਿੰਗਸ ਨੂੰ ਹਰਟ ਕਰਦੇ ਹਾਂ, ਔਰ ਜਦੋਂ ਫੀਲਿੰਗਸ ਹਰਟ ਕਰਦੇ ਹਾਂ ਤਾਂ ਰਿਲੇਸ਼ਨਸ ਦੇ ਵਿੱਚ ਤਰੇੜ ਆਉਣੀ ਸ਼ੁਰੂ ਹੋ ਜਾਂਦੀ।
1: ਕੌੜਾ ਹੈ ਪਰ ਸੱਚ ਹੈ,
0: ਕੌੜਾ ਹੈ ਬਟ ਸੱਚ ਹੈ। ਡੋਂਟ ਬੀ ਹੈਡ ਆਫ ਦਾ ਫੈਮਿਲੀ, ਯੂ ਆਰ ਨਾਟ ਦਾ ਹੈਡ ਆਫ ਦਾ ਫੈਮਿਲੀ। ਤੁਸੀਂ ਘਰ ਦੇ ਵੱਡੇ ਜ਼ਰੂਰ ਹੋ ਪਰ ਤੁਸੀਂ ਇੱਥੇ ਉਹ ਦਾਦੇ ਨਹੀਂ ਹੋ ਜਿਹੜੇ ਪਿਛਲੇ ਪੰਜਾਬ ਦੇ ਵਿੱਚ ਦਾਦੇ ਸੀ। ਤੁਸੀਂ ਬੱਚਿਆਂ ਦੇ ਨਾਲ ਪਿਆਰ ਕਰੋ, ਮੁਹੱਬਤ ਜ਼ਰੂਰ ਕਰੋ, ਥੋੜਾ ਜਿਹਾ ਆਪਣੇ ਆਪ ਨੂੰ ਛੱਡਣਾ ਪੈਣਾ ਹੈ, ਮੈਂ ਛੱਡਣੀ ਪੈਣੀ ਹੈ, ਠੀਕ ਹੈ। ਜ਼ਰੂਰੀ ਨਹੀਂ ਹੈ ਕਿ ਮੈਂ ਸਾਰਾ ਕੁਛ ਆ, ਮੇਰਾ ਹੀ ਇੱਥੇ ਰੋਬ ਚੱਲੇ, ਨਹੀਂ ਜੇ ਚੱਲਣਾ ਬਚ ਜਾਓ ਇਸ ਗੱਲ ਤੋਂ। ਰੋਬ ਜਿਹੜਾ ਹੈ ਉਹ ਤਾਂ ਚੱਲਦਾ ਹੈ ਜੇ ਅਸੀਂ ਉਸ ਲਈ ਥੋੜੀ ਜਿਹੀ ਸਪੇਸ ਆਪ ਪੈਦਾ ਕਰਾਂਗੇ। ਸਪੇਸ ਬਣਾਉਣੀ ਪੈਂਦੀ ਹੈ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਇੱਜ਼ਤ ਕਰਕੇ, ਆਕੜ ਕਰਕੇ, ਹੰਕਾਰ ਕਰਕੇ ਨਹੀਂ ਕਿ ਮੈਂ ਤੈਨੂੰ ਜੰਮਿਆ, ਮੈਂ ਤੈਨੂੰ ਪਾਲਿਆ, ਮੈਂ ਤੈਨੂੰ ਪੜ੍ਹਾਇਆ, ਮੈਂ ਇੱਥੇ ਭੇਜਿਆ ਕਨੇਡਾ ਤੈਨੂੰ। ਮੁੰਡਾ ਸੁਣ ਲੈਗਾ, ਨੂੰਹ ਨੇ ਨਹੀਂ ਜੇ ਸੁਣਨੀ, ਕਿਉਂਕਿ ਉਹ ਵੀ ਤਾਂ ਪੜ੍ਹ ਕੇ ਆਈ ਹੈ, ਉਹ ਵੀ ਤਾਂ ਮਾਪਿਆਂ ਨੇ ਇੱਥੇ ਪੂਰੀ ਤਰ੍ਹਾਂ
1: ਕਈ ਵਾਰੀ
0: ਉਹੀ ਲੈ ਕੇ ਆਈ, ਸਮਝਾ, ਉਹ ਵੀ ਪੂਰੀ ਹੈ, ਕਦਰ ਕਰੋ ਇੱਕ ਦੂਜੇ।
1: ਇਹ ਜਿਹੜੀਆਂ ਗਲਤੀਆਂ ਨੇ ਨਾ ਇਹ ਅੱਜ ਵੀ ਪੇਰੈਂਟਸ ਇੱਥੇ ਕੈਨੇਡਾ ਦੇ ਵਿੱਚ ਕਰ ਰਹੇ ਨੇ, ਔਰ ਮੈਂ ਅੱਖੀਂ ਦੇਖੀਆਂ।
0: ਬਿਲਕੁਲ ਬਿਲਕੁਲ, ਮੈਂ ਤਾਂ ਅੱਖੀਂ ਵੇਖੀਆਂ ਕਿ ਅੱਖੀਂ ਹੰਡਾਈਆਂ ਵਾਲੀਆਂ ਵੀ ਗੱਲਾਂ ਹੈਗੀਆਂ ਨੇ ਕਿ ਇੱਥੇ ਬਹੁਤ ਸਾਰੇ ਨੇ ਜਿਹੜੇ ਅੱਜ ਉਰੇ ਆ ਕੇ ਸੋਚ ਲੈਂਦੇ ਨੇ ਕਿ ਜਿਵੇਂ ਕੈਨੇਡਾ ਜਿਹੜਾ ਵਾ ਵੀ ਇਹ ਤਾਂ ਬੜਾ ਆ ਗਿਆ ਤੇ ਅਸੀਂ ਹੁਣ ਕੈਨੇਡਾ ਆ ਕੇ ਪਤਾ ਨੀ ਕੀ ਰਾਜੇ ਬਣ ਗਏ। ਆਪਾਂ ਰਾਜੇ ਨਹੀਂ ਬਣੇ, ਇੱਥੇ ਸਾਡੇ ਬੱਚਿਆਂ ਨੇ ਆਪਣੀਆਂ ਨਵੀਆਂ ਜ਼ੀਰੋ ਤੋਂ ਸ਼ੁਰੂ ਕਰਕੇ ਜੜ੍ਹਾਂ ਲਾਈਆਂ ਨੇ। ਅਸੀਂ ਉਹਨਾਂ ਲਈ ਮਦਦ ਕਰ ਸਕਦੇ ਹਾਂ ਜੇ ਉਹਨਾਂ ਨੂੰ ਡੇ ਕੇਅਰ ਦੇ $600 ਲੱਗਦੇ ਨੇ, ਤਾਂ ਜੇ ਸਾਨੂੰ ਉਹਨਾਂ ਨੇ ਬੁਲਾਇਆ ਤਾਂ ਉਹ $600 ਬਚਾ ਰਹੇ ਨੇ, ਤਾਂ ਉਹ ਸਾਡੇ ਤੇ ਖਰਚ ਵੀ ਤੇ ਕਰ ਰਹੇ ਨੇ। ਉਹਨਾਂ ਨੇ ਇਸ ਕਰਕੇ ਸਾਨੂੰ ਬੁਲਾਇਆ ਕਿ ਸਾਡਾ ਬੱਚਾ ਡੇ ਕੇਅਰ ਦੇ ਵਿੱਚ ਰੋਲੇ ਨਾ, ਉਹ ਦਾਦੇ ਦਾਦੀ ਦੀ ਗੋਦ ਦਾ ਆਨੰਦ ਮਾਣੇ। ਸਾਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ,
1: ਮਦਦਗਾਰ ਸਾਬਤ ਹੋਵੇ।
0: ਬੱਚੇ ਤੇ ਪਾਲੀ ਜਾਣਾ, ਡੇ ਕੇਅਰ ਚ ਵੀ ਪਾਲ ਜਾਣਾ, ਉਹਨੇ ਫਟਰ ਫਟਰ ਅੰਗਰੇਜ਼ੀ ਬੋਲਣ ਲੱਗ ਜਾਣੀ ਹੈ, ਉਹਨੇ ਬਾਕੀ ਬੜਾ ਕੁਝ ਸਿੱਖ ਜਾਣਾ। ਪਰ ਜਿਹੜਾ ਨਹੀਂ ਉਹਨੂੰ ਤੁਹਾਡੇ ਕੋਲੋਂ ਮਿਲਣਾ ਸੀ, ਤੁਸੀਂ ਉਹਨੂੰ ਸੈਰ ਕਰਾਉਣ ਲਿਜਾ ਰਹੇ ਹੋ, ਤੁਹਾਨੂੰ ਸਟਰੋਲਰ ਦੇ ਵਿੱਚ ਪਾ ਕੇ ਕਿਤੇ ਪਾਰਕ ਚ ਲਿਜਾ ਰਹੇ ਹੋ, ਉਹ ਜਿਹੜਾ ਉਹਦੇ ਦਿਮਾਗ ਦੇ ਵਿੱਚ ਕੰਪਿਊਟਰ ਦੇ ਵਿੱਚ ਫੀਡ ਹੋਣਾ ਹੈ ਨਾ, ਉਹ ਡੇ ਕੇਅਰ ਜਾ ਕੇ ਨਹੀਂ ਜੇ ਫੀਡ ਹੋਣਾ।
1: ਅੱਛਾ ਇੱਕ ਗੱਲ ਹੋ ਰਹੀ, 10 ਬੱਚੇ ਖਿਲਾਰਦੇ ਹੋ ਨਾ, ਜਿਹੜੇ ਦਾਦੇ ਦਾਦੀ ਨਾਲ ਪਲੇ ਹੁੰਦੇ ਆ ਉਹ ਦੂਰੇ ਦਿਖ ਜਾਂਦੇ।
0: ਬਿਲਕੁਲ,
1: ਜਿਹੜੇ ਦਾਦਾ ਦਾਦੀਆਂ ਨੂੰ ਪਿਆਰ ਕਰਦੇ ਨੇ ਬੱਚੇ, ਉਹਨਾਂ ਦਾਦਾ ਦਾਦੀਆਂ ਦੇ ਚਿਹਰੇ ਵੀ ਵੱਖਰੇ ਨਜ਼ਰ ਆਉਂਦੇ ਆ।
0: ਬਿਲਕੁਲ ਵੱਖਰੇ ਹੁੰਦੇ। ਮੈਂ ਕਹਿੰਦੀ ਲੱਕੀ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਨੂੰ ਦਾਦੇ ਦਾਦੀ ਦਾ ਪਿਆਰ ਮਿਲਦਾ ਤੇ ਮਾਂ ਬਾਪ ਦਾ ਵੀ ਉਨਾ ਹੀ ਪਿਆਰ ਮਿਲਦਾ
1: ਜੀ,
0: ਤੇ ਲੱਕੀ ਹੁੰਦੇ ਨੇ ਉਹ ਦਾਦਾ ਦਾਦੀ ਤੇ ਮਾਂ ਬਾਪ ਜਿਹੜੇ ਬੜੇ ਸੋਹਣੇ ਵਾਤਾਵਰਣ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਦੇ ਨੇ, ਘਰ ਦੇ ਵਿੱਚ ਸੁੱਖ ਸ਼ਾਂਤੀ ਦੇ ਨਾਲ, ਪਿਆਰ ਦੇ ਨਾਲ, ਮੁਹੱਬਤ ਦੇ ਨਾਲ, ਆਓ ਜੀ ਆਇਆਂ ਨੂੰ ਬੈਠੋ, ਬੱਚੇ ਜਾ ਦਾਦਾ ਜੀ ਨੂੰ ਚਾਹ ਫੜਾਇਆ, ਬੱਚੇ ਦਾਦਾ ਜੀ ਆਏ ਸਤਿ ਸ਼੍ਰੀ ਅਕਾਲ ਕਰਦੇ, ਦਾਦੂ ਨੂੰ ਉਂਗਲ ਫੜ ਕੇ ਪੌੜੀਆਂ ਚੜਾਇਆ, ਨਿੱਕੀਆਂ ਨਿੱਕੀਆਂ ਗੱਲਾਂ ਨੇ। ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਹਾਊ ਟੂ ਹੈਲਪ, ਬੱਚਾ ਆਪਣੇ ਆਪ ਹੀ ਹੈਲਪ ਕਰਨੀ ਸਿੱਖ ਜਾਂਦਾ।
1: ਬਿਲਕੁਲ,
0: ਇਹ ਕੁਛ ਚੀਜ਼ਾਂ ਉਹਨਾਂ ਨੂੰ ਇਹੋ ਹੀ ਆ ਕਿ ਦੇ ਆਰ ਦਾ ਐਗਜ਼ਾਮਪਲਸ, ਦੇ ਆਰ ਦਾ ਰੋਲ ਮਾਡਲਸ, ਕਿ ਗਾਂ ਬੱਚੇ ਨੇ ਜਿਹੜੀਆਂ ਐਮਪਥੀਜ ਸਿੱਖਣੀਆਂ ਨੇ ਉਹ ਐਮਪਥੀਜ ਬੱਚੇ ਨੇ ਆਟੋਮੈਟਿਕਲੀ ਘਰ ਦੇ ਵਿੱਚੋਂ ਸਿੱਖ ਲੈਣੀ ਹੈ। ਰਾਈਟ, ਸੋ ਦਿਸ ਇਜ਼ ਵਟ ਮੈਂ ਕਹਿੰਦਾ, ਬਹੁਤ ਹੀ ਬੈਨੀਫਿਟ ਹੈ। ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਦਾਦੀਆਂ ਤਾਂ ਕਹਿ ਰਹੀ ਹਾਂ, ਮੈਂ ਤਾਂ ਕਹਿ ਰਹੀ ਹਾਂ ਕਿ ਘਰਾਂ ਦੇ ਘਰ ਟੁੱਟ ਰਹੇ ਨੇ।
1: ਅਸੀਂ ਤੁਹਾਨੂੰ ਤਾਂ ਸੱਦਿਆ ਵੀ ਤੁਸੀਂ ਗ੍ਰੈਂਡ ਡਾਟਰ ਵੀ ਬਣੇ ਆ, ਤੁਸੀਂ ਉਸ ਤੋਂ ਬਾਅਦ ਨੂੰਹ ਬਣੇ ਆ,
0: ਬਿਲਕੁਲ,
1: ਉਸ ਤੋਂ ਬਾਅਦ ਦਾਦੀ ਬਣੇ ਆ। ਸੋ ਉਹ ਤਿੰਨੇ ਫੇਜ਼ਸ ਜਿਹੜੇ ਨੇ ਤੁਸੀਂ ਹੰਡਾਏ ਨੇ। ਇਸ ਵੇਲੇ ਤੁਹਾਨੂੰ ਗ੍ਰੈਂਡ ਪੇਰੈਂਟਸ ਵੀ ਸੁਣ ਰਹੇ ਨੇ, ਪੇਰੈਂਟਸ ਵੀ ਸੁਣ ਰਹੇ ਨੇ ਤੇ ਗ੍ਰੈਂਡ ਚਿਲਡਰਨ ਵੀ ਸੁਣ ਰਹੇ ਨੇ, ਤਿੰਨਾਂ ਜਨਰੇਸ਼ਨਸ ਨੂੰ ਕੀ ਕਹਿਣਾ ਚਾਹੋਗੇ?
0: ਬਿਲਕੁਲ, ਮੈਂ ਤੁਸੀਂ ਜਿਵੇਂ ਗ੍ਰੈਂਡ ਡਾਟਰ ਦੀ ਵੀ ਗੱਲ ਕੀਤੀ ਹੈ ਤੇ ਮੈਨੂੰ ਆਪਣੀ ਦਾਦੀ ਚੇਤੇ ਆ ਗਈ ਹੈ, ਜਿਸ ਵੇਲੇ ਦੀ ਮੈਂ ਜੰਮੀ ਹੋਈ ਹਾਂ ਤੇ 75 ਸਾਲ ਹੋ ਗਏ ਨੇ ਉਸ ਗੱਲ ਨੂੰ। ਤਾਂ ਉਸ ਵੇਲੇ ਜਿਹੜੀਆਂ ਦਾਦੀਆਂ ਹੁੰਦੀਆਂ ਸੀਗੀਆਂ ਕੁੜੀਆਂ ਨੂੰ ਤਾਂ ਬਿਲਕੁਲ ਨੇੜੇ ਨਹੀਂ ਸੀ ਲਾਉਂਦੀਆਂ, ਕਿਉਂਕਿ ਸਾਡੇ ਘਰਾਂ ਦੇ ਵਿੱਚ ਜੈਂਡਰ ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ।
1: ਤੁਸੀਂ ਦਾਦੀ ਦਾ ਤਵਾ ਲਾਉਂਦੇ?
0: ਨਹੀਂ, ਮੈਂ ਤਵਾ ਨਹੀਂ ਲਾਉਂਦੀ, ਬਹੁਤ ਜ਼ਿਆਦਾ ਹੁੰਦਾ ਸੀ। ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀਆਂ ਉਸ ਤੋਂ ਬਾਅਦ ਮੇਰੀ ਮਦਰ ਇਨ ਲਾ ਆਏ, ਉਹ ਬੜੀ ਪਿਆਰੀ ਦਾਦੀ ਸੀ, ਇੰਨੀ ਲਵਿੰਗ ਸੀਗੇ, ਰਾਈਟ। ਉਹ ਇੱਕ ਜਨਰੇਸ਼ਨ ਦਾ ਫਰਕ ਪੈ ਗਿਆ, ਠੀਕ ਹੈ ਨਾ। ਉਸ ਤੋਂ ਬਾਅਦ ਜਦੋਂ ਮੈਂ ਦਾਦੀ ਬਣੀ ਹਾਂ ਤੇ ਮੈਨੂੰ ਲੱਗਦਾ ਕਿ ਮੈਂ ਉਦੋਂ ਵੀ ਸ਼ਾਇਦ ਲਵਿੰਗ ਹੀ ਹੋਵਾਂਗੀ। ਸੋ ਇਹ ਜਨਰੇਸ਼ਨ ਟੂ ਜਨਰੇਸ਼ਨ ਜਿਹੜਾ ਤਬਦੀਲੀ ਹੈ ਨਾ, ਇਹ ਆ ਰਹੀ ਹੈ ਚੰਗੇ ਲਈ ਹੈ, ਪਰ ਕੁਛ ਇੱਕ ਜਗ੍ਹਾ ਤੇ ਕਿਤੇ ਨਾ ਕਿਤੇ

0: ਦਿਨ ਥੋੜੀ ਜਿਹੀ ਗੜਬੜ ਹੋ ਜਾਂਦੀ ਹੈ ਤੇ ਸਾਡਾ ਟੀਵੀ ਦੇ ਰਾਹੀਂ ਰੇਡੀਓ ਦੇ ਰਾਹੀਂ ਗੱਲਾਂ ਬਾਤਾਂ ਰਾਹੀਂ ਮਕਸਦ ਇਹੋ ਹੀ ਹੁੰਦਾ ਹੈ ਕਿ ਕਈ ਵਾਰੀ ਅਸੀਂ ਐਵੇਂ ਹਨੇਰੇ 'ਚ ਬੈਠੇ ਨਾ ਕਹਿੰਦੇ ਹੁੰਦੇ ਕਿ ਤਲਵਾਰਾਂ ਮਾਰੀ ਜਾਂਦੇ ਵਾਰ ਨੂੰ ਤੇ ਚਾਨਣ ਜਿਹੜਾ ਸਾਡੇ ਕੋਲ ਹੀ ਪਿਆ ਹੁੰਦਾ ਅਸੀਂ ਉਹ ਚੀਤ ਹੀ ਬੰਦ ਕੀਤੀ ਹੁੰਦੀ ਹੈ
1: ਉਧਰ ਨੂੰ ਵੇਂਦੇ ਨਹੀਂ ਆਪਾਂ
0: ਤਾਂ ਅਸੀਂ ਚੀਤਾ ਹੀ ਖੋਲਣ ਦਾ ਮਕਸਦ ਹੈ ਕਿ ਇਸ ਰਿਸ਼ਤੇ ਜਿਹੜੇ ਨੇ ਇਹ ਧੁਰੋਂ ਬਣਦੇ ਨੇ ਦਾਦੇ ਦਾਦੀ ਦੇ ਕਰਮਾਂ 'ਚ ਲਿਖੇ ਹੋਏ ਆ ਕਿ ਉਹਨੇ ਦਾਦਾ ਬਣਨਾ ਤੇ ਤਾਂ ਹੀ ਬਣਿਆ ਨਾ ਹਨਾ ਗੁਆਂਢੀਆਂ ਦੇ ਮੁੰਡੇ ਦੇ ਦਾਦਾ ਦਾਦੀ ਨਹੀਂ ਅਸੀਂ ਬਣ ਸਕਦੇ ਮੇਰਾ ਕਿ ਛੋਟਾ ਜਿਹਾ ਨਾ ਬ੍ਰਦਰ ਦਾ ਪੁੱਤਰ ਆਇਆ ਤੇ ਜਦੋਂ ਅਸੀਂ ਉਹਨਾਂ ਦੇ ਕੋਲ ਜਾਈਏ ਤੇ ਉਹ ਫਟਾਫਟ ਖੜਾ ਹੋ ਜਾਊ ਹੀ ਇਜ਼ ਮਾਈ ਦਾਦੂ ਸ਼ੀ ਇਜ਼ ਮਾਈ ਦਾਦੀ ਮੈਂ ਕਿਹਾ ਆਈ ਐਮ ਆਲਸੋ ਯੂਅਰ ਦਾਦੀ ਨੋ ਨੋ ਨੋ ਯੂ ਆਰ ਅਦੇਸ਼ ਦਾਦੀ ਬੱਚੇ ਪ੍ਰਵਾਨ ਹੀ ਨਹੀਂ ਕਰਦੇ ਹੁਣ ਇੱਕ ਰਿਲੇਸ਼ਨ ਧੁਰੋਂ ਪਰਮਾਤਮਾ ਨੇ ਲਿਖਿਆ ਹੋਇਆ ਉਸ ਧੁਰੋਂ ਲਿਖੇ ਰਿਲੇਸ਼ਨ ਨੂੰ ਸੰਬੰਧ ਨੂੰ ਰਿਸ਼ਤੇ ਨੂੰ ਬੜੇ ਪਿਆਰ ਦੇ ਨਾਲ ਹੰਡਾਈਏ ਬੜੇ ਪਿਆਰ ਦੇ ਨਾਲ ਮਾਣੀਏ ਤੁਹਾਡੇ ਨਾਲ ਕਿਤੇ ਗਲਤ ਵਾਪਰ ਗਿਆ ਸੀ ਤੁਹਾਡੇ ਨਾਲ ਕਿਸੇ ਨੇ ਵੱਧ ਸਲੂਕੀ ਕਰ ਦਿੱਤੀ ਸੀ ਉਹਦਾ ਬਦਲਾ ਹੁਣ ਆਪਣੇ ਬੱਚਿਆਂ ਕੋਲੋਂ ਨਾ ਲਓ ਜਾਂ ਆਪਣੇ ਇਹਨਾਂ ਨਵੇਂ ਬਣੇ ਰਿਸ਼ਤਿਆਂ ਤੋਂ ਨਾ ਲਓ
1: ਬੜੀ ਵੱਡੀ ਅਤੇ ਸਿਆਣੀ ਗੱਲ ਤੁਸੀਂ ਕਹੀ ਹੈ ਕਿ ਰੱਬ ਦੇ ਫੈਸਲਿਆਂ 'ਚ ਵੀ ਅੜਿੱਕੇ ਨਾ ਡਾਓ ਕਈ ਵਾਰੀ ਗੱਲ ਬੜੀ ਛੋਟੀ ਹੁੰਦੀ ਹੈ ਤੇ ਬਸ ਸਾਡੀ ਈਗੋ ਸਾਨੂੰ ਉਸ ਗੱਲ ਤੱਕ ਪਹੁੰਚਣ ਨਹੀਂ ਦਿੰਦੀ ਇੰਨਾ ਕੁ ਸੋਲਿਊਸ਼ਨ ਹੁੰਦਾ ਪਰ ਅਸੀਂ ਉੱਥੇ ਪਹੁੰਚ ਨਹੀਂ ਪਾਉਂਦੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਅਸੀਂ ਇਹਨਾਂ ਮਤਭੇਦਾਂ ਨੂੰ ਦੂਰ ਕਰੀਏ ਜਿੰਨੀਆਂ ਗੱਲਾਂ ਮੈਮ ਨੇ ਡਿਟੇਲ ਦੇ ਵਿੱਚ ਅੱਜ ਕੀਤੀਆਂ ਪਤਾ ਸਾਨੂੰ ਸਾਰਿਆਂ ਨੂੰ ਭਾਵੇਂ ਹੋਵੇ ਪਰ ਕਦੇ ਅਹਿਸਾਸ ਨਹੀਂ ਹੁੰਦਾ ਤੁਸੀਂ ਇਸ ਇੰਟਰਵਿਊ ਤੇ ਜ਼ਰੂਰ ਗੌਰ ਕਰਨੀ ਹੈ ਤੇ ਥਿੰਦ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੰਨਾ ਸੋਹਣਾ ਟੌਪਿਕ ਲੈ ਕੇ ਆਏ ਹੋ
0: ਥੈਂਕ ਯੂ ਵੈਰੀ ਮੱਚ ਬੇਟਾ ਗੱਲਾਂ ਕਾਫੀ ਸਾਰੀਆਂ ਹੋਈਆਂ ਨੇ ਕਈਆਂ ਨੂੰ ਚੰਗੀਆਂ ਵੀ ਲੱਗੀਆਂ ਹੋਣ ਕਈਆਂ ਨੂੰ ਨਾ ਵੀ ਚੰਗੀਆਂ ਲੱਗੀਆਂ ਹੋਣ ਪਰ ਫਿਰ ਵੀ ਗੌਰ ਜ਼ਰੂਰ ਕਰਨਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ
2: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
4: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
3: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
3: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
4: ਜੀ ਹਾਂ

0: ਅਗਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112 ਅਰੁਣ ਕੌਸ਼ਲ मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू या फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदन लई गौरव शर्मा नू शोरूम च जाके मिलो या फिर फोन कर लो 4039036757
0: मर्सिडीज बेंज कंट्री हिल्स
2: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 4036162445
6: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨੌਰਥ

ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039367777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ